ਵਾਹਿਗੁਰੂ ਅਰਦਾਸ, ਸਿੱਖ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਈ ਵਾਹ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ। ਫਿਰ ਅੰਗਦ ਗੁਰੂ ਤੇ ਅਮਰਦਾਸ, ਰਾਮਦਾਸ ਹੋਈ ਸਹਾਈ। ਅਰਜਨ ਹਰਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨ ਹੁਣ ਦਿਆ ਵੈ ਧਾਈ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਵਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿੰਨਾ ਨਾਮ ਜਪਿਆ ਬਣ ਛਕਿਆ, ਦੇ ਚਲਾਈ ਤੇਗ ਬਾਹੀ ਦੇ ਕਹਿਣ ਡਟ ਕੀਤਾ। ਤਰ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜਿਆਰਿਆਂ ਨਾ ਚਰਾਏਗਾ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤੇ ਆਵੈ ਚੇਤੇ ਆਵਨ ਕਾ ਸਦਕਾ, ਸਰਬ ਸੁਖ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ਿਆ ਰਿਆਇਤ, ਦੇਗ ਤੇਗ ਫਤਿਹ ਬਿਰਧਗੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਬਬੀਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਪੂੰਗੇ, ਜੁਗੋਂ ਜੁਗਿਆ ਟਲ, ਧਰਮ ਕਾ ਜੈਕਾਰ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਵਾਹਿਗੁਰੂ ਸਿੱਖਾਂ ਦਾ ਮੰਨੀ ਮਾਂ, ਮਤ ਉੱਚੀ ਮਾਤ ਪਾਤਾ ਰਾਖਾ, ਵਾਹਿਗੁਰੂ ਹੇ ਨਮਾਣਿਆਂ ਦੇ ਮਾਣ, ਨੇ ਤਾਣਿਆਂ ਦੇ ਤਾਣ, ਨੇ ਓਟਿਆਂ ਦੇ ਓਟ, ਗੁਰੂ ਗਰੀਬ ਨਿਵਾਸ, ਸਤਿਗੁਰੂ ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਾਵਨ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ, ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੋ ਦਰ ਸ਼ਬਦ ਚੌਂਕੀ ਦੇ ਸ਼ਬਦ ਕੀਰਤਨ ਉਪਰੰਤਾ ਸੋ ਦਰ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ ਨੇ। ਪਾਵਨ ਬਾਣੀ ਪੜ੍ਹਦਿਆਂ, ਸੇਵਾ ਨਿਭਾਉਂਦਿਆਂ, ਸੱਚੇ ਪਾਤਸ਼ਾਹ ਜੀ ਅੱਖਰ ਵਾਧਾ ਘਾਟਾ ਬੁਰਜਗ ਮਾਫ਼ ਕਰਨਾ, ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦਿਆਂ ਹਿਰਦਿਆਂ 'ਤੇ ਵਸਾਵਣਾ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭ ਦਾ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ, ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ, ਬੱਚਿਆਂ ਨੂੰ ਗੁਰਮਾਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਦੇ ਸੁਭਾਅ ਬਖਸ਼ਣਾ, ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਆਪ ਜੀ ਦੇ ਚਰਨਾਂ ਕਮਲਾਂ ਦੇ ਸੇਵ ਬੀਬੀ ਗਿਆਨ ਕੌਰ ਭੋਗਲ ਪਰਿਵਾਰ ਵੱਲੋਂ
ਦੇਗਾਂ ਵਾਸਤੇ ਮਾਇਆ ਹਾਜ਼ਰ ਹੋਈ ਸੱਚੇ ਪਾਤਸ਼ਾਹ ਜੀ ਸੇ ਪਰਿਵਾਰ ਦੀਆਂ ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ ਬੀਬੀ ਗਿਆਨ ਕੌਰ ਭੋਗਲ ਨੂੰ ਦੇਹ ਰੋਗਤਾ ਤੰਦਰੁਸਤੀ ਦੀ ਦਾਤ ਬਖਸ਼ਣੀ ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਸਹੀ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਿਰਾ ਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤ ਆਪ ਵਿਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਹਿਬ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਆਪ ਜੀ ਸਰਵਣ ਕਰ ਰਹੇ ਸੀ। ਆਓ ਸੰਧਿਆ ਦੇ ਦੀਵਾਨ ਦੀ ਰਮਤਾ ਕਰ ਰਹੇ ਨੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ, ਉਹਨਾਂ ਤੋਂ 6:30 ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਉਪਰੰਤ ਭਾਈ ਅੰਗਰੇਜ਼ ਸਿੰਘ ਜੀ ਕਥਾ ਦੀ ਹਾਜ਼ਰੀ ਭਰਨਗੇ ਅਤੇ 7:15 ਤੋਂ 8:15 ਤੱਕ ਵਾਹਿਗੁਰੂ ਸਿਮਰਨ ਜਾਪ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਲਵਾਰ ਉਹਨਾਂ ਦਾ ਉਹਨਾਂ ਦੇ ਅਸਤ ਪਾ ਕੇ ਆਏ ਨੇ ਅਤੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਬੇਨਤੀ ਕੀਤੀ ਗਈ ਹੈ। ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਪਤਤ ਉਦਾਹਰਣ ਸਤਿਗੁਰ ਮੇਰਾ ਮੋਹਿ ਤਿਸਕਾ ਪ੍ਰਵਾਸਾ। ਮੇਰਾ ਸਤਿਗੁਰੂ ਪਾਪੀਆਂ ਨੂੰ ਵੀ ਤਾਰਨ ਵਾਲਾ ਹੈ। ਮੋਹਿ ਤਿਸਕਾ ਪ੍ਰਵਾਸਾ, ਸਾਨੂੰ ਉਹ 'ਤੇ ਆਸ ਹੈ ਕਿ ਵਾਹਿਗੁਰੂ
1: ਮਨ ਮਤਵਾਰੋ
0: ਆਪਣੇ ਚਰਨਾਂ ਚ ਵਾਸਾ ਬਖਸ਼ੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਵਡਭਾਗੇ ਹੋ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਪਾਵਨ ਗੁਰਬਾਣੀ ਕੀਰਤਨ ਸਰਵਣ ਕਰ ਰਹੇ ਸੀ, ਕੀਰਤਨ ਸਰਵਣ ਕਰਾ ਰਹੇ ਸਨ। ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ, ਬੀੜ ਸਾਹਿਬ ਵਾਲੇ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇਰੇ ਸਮੇਂ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ, ਸ਼੍ਰੀ ਮੁਕਤਸਰ ਸਾਹਿਬ ਵਾਲੇ, ਉਹਨਾਂ ਪਾਸੋਂ

तुम्हारी शरण तुम्हारी आशा, तुम ही सज्जन सहेले।

ਭਗਤ ਜੋ ਭਗਤਾ ਉਹਰੀ ਜਾਪੂ ਵੰਸੀ ਸੇਵਕ ਮਾਵੈ ਸਿੰਹਾ ਉਪਲ ਜਾਣੀਐ ਗੱਜਣ ਉਪਲ ਸਤ ਗੁਰ ਭਾਵੈ ਮਲ ਸਿੰਹਾਂ ਵਿੱਚ ਆਖੀਐ ਭਗੀਰਥ ਕਾਲੀ ਗੁਣ ਗਾਵੇ ਜਿਤਾ ਰੰਧਾਵਾ ਭਲਾ ਹੈ।

ਗੁੱਜਰ ਜਾਤ ਲੁਹਾਰ ਹੈ, ਗੁਰਸਿੱਖੀ ਗੁਰਸਿੱਖ ਸੁਣਾਵੈ। ਨਾਈ ਧਿੰਗ ਵਖਾਣੀ ਹੈ, ਸਤਿਗੁਰ ਸੇਵ ਕੁਟੰਬ ਤਰਾਵੈ। ਗੁਰਮੁਖ ਸੁਖ ਫਲ ਅਲਖ ਲਖਾਵੈ। ਨਾਈ ਧਿੰਗ ਵਖਾਣੀ ਹੈ, ਸਤਿਗੁਰ ਸੇਵ ਕੁਟੰਬ ਤਰਾਵੈ। ਗੁਰਮੁਖ ਸੁਖ ਫਲ ਅਲਖ ਲਖਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ ਗੁਰੂ ਗਰੀਬ ਨਿਵਾਜ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਸ਼ਾਮ ਦੇ ਦੀਵਾਨ ਅੰਦਰ ਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਇੱਕ ਪੌੜੀ ਆਪ ਜੀ ਨੇ ਸ਼ਰਵਣ ਕੀਤੀ ਹੈ, ਜਿਹਦੇ ਵਿੱਚ ਕੁਝ ਕੁ ਉਹਨਾਂ ਸਿੱਖਾਂ ਦੇ ਨਾਮ ਉਹਨਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸੰਗਤ ਮਾਣੀ ਹੈ, ਸੰਗਤ ਵਿੱਚ ਰਹਿ ਕੇ ਆਪਣਾ ਜੀਵਨ ਪਵਿੱਤਰ ਕੀਤਾ। ਭਾਈ ਗੁਰਦਾਸ ਜੀ ਨੇ ਇਹਨਾਂ ਵਾਰਾਂ ਦੀਆਂ ਪੌੜੀਆਂ ਦੇ ਵਿੱਚ ਅਨੇਕਾਂ ਸਿੱਖਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਉੱਤੇ ਗੁਰੂ ਅੰਗਦ ਦੇਵ, ਗੁਰੂ ਨਾਨਕ ਦੇਵ ਜਾਂ ਹੋਰ ਗੁਰੂ ਸਾਹਿਬਾਨਾਂ ਦੀ ਨਜ਼ਰ ਹੋਈ, ਉਹ ਸਦਾ ਵਾਸਤੇ ਗੁਰੂ ਦੇ ਦਰ 'ਤੇ ਹੋ ਕੇ ਰਹਿ ਗਏ। ਗੁਰੂ ਤੋਂ ਬਿਨਾਂ ਫਿਰ ਉਹਨਾਂ ਦਾ ਜੀਵਨ ਕਦੇ ਵੀ ਇੱਧਰ ਉੱਧਰ ਨਹੀਂ ਹੋਇਆ, ਹਰ ਵੇਲੇ ਉਹ ਗੁਰੂ ਦਾ ਅੰਗ ਸੰਗ ਹੀ, ਨਾਮ ਦੇ ਰਾਹੀਂ, ਗੁਰੂ ਦੇ ਉਪਦੇਸ਼ਾਂ ਦੇ ਰਾਹੀਂ। ਅੱਜ ਦੀ ਜਿਸ ਤਰ੍ਹਾਂ ਪੌੜੀ ਦੇ ਅੰਦਰ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਭਗਤ ਜੋ ਭਗਤਾ ਉਹ ਰੀ, ਜਾਪੂ ਵੰਸੀ ਸੇਵ ਘੁਮਾਵੇ। ਉਹ ਰੀ ਜਾਤ ਹੈ, ਇਹਦਾ ਨਾਮ ਹੈ ਭਾਈ ਭਗਤ, ਅਤੇ ਦੂਜਾ ਸਿੱਖ ਹੈ ਉਹਦਾ ਨਾਮ ਹੈ ਭਾਈ ਜਾਪੂ, ਜਾਪੂ ਵੰਸੀ ਸੇਵ ਘੁਮਾਵੇ। ਇੱਕ ਤਾਂ ਉਹਰੀ ਜਾਤ ਵਾਲਾ ਭਾਈ ਭਗਤ, ਅਤੇ ਦੂਜਾ ਹੈ ਭਾਈ ਜਾਪੂ ਵੰਸੀ। ਇਹ ਦੋਵੇਂ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਸੇਵਾ ਕਰਦੇ ਸਨ, ਸਿਮਰਨ ਕਰਦੇ ਸਨ। ਇਹਨਾਂ ਸਿੱਖਾਂ ਦੀ ਲਿਵ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਲੱਗੀ ਹੋਈ ਸੀ। ਅਨੇਕਾਂ ਹੀ ਸਿੱਖ ਜਿਨ੍ਹਾਂ ਬਾਰੇ ਇਤਿਹਾਸ ਵਿੱਚ ਲਿਖਿਆ ਹੈ ਕਿ ਉਹ ਖਾਸ ਕਰਕੇ ਸ਼੍ਰੀ ਕਰਤਾਰਪੁਰ ਸਾਹਿਬ ਵਿੱਚ ਜਦੋਂ ਸਤਿਗੁਰੂ ਜੀ ਨੇ ਪੱਕਾ ਆਸਣ ਕੀਤਾ ਸੀ, ਪੱਕਾ ਟਿਕਾਣਾ ਕੀਤਾ ਸੀ, ਉੱਥੇ ਆ ਕੇ ਕਈ ਕਈ ਦਿਨ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿੰਦੇ ਸਨ, ਸੇਵਾ ਸਿਮਰਨ ਕਰਦੇ ਸਨ। ਧਰਮਸ਼ਾਲਾ ਵਿੱਚ ਸਤਿਗੁਰੂ ਜੀ ਬਾਣੀ ਉਚਾਰਦੇ ਸਨ, ਔਰ ਇਹਨਾਂ ਸਿੱਖਾਂ ਦੇ ਤਪਦੇ ਹੋਏ ਹਿਰਦੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦੇ ਨਾਲ ਸ਼ੀਤਲ ਹੋ ਜਾਂਦੇ ਸਨ। ਇਹਨਾਂ ਵਿੱਚੋਂ ਇਹ ਸਿੱਖ ਦਾ ਨਾਮ ਹੈ ਭਾਈ ਭਗਤਾ ਅਤੇ ਜਾਪੂ ਵੰਸ਼ੀ ਉਹਰੀ, ਇਹ ਤਾਦਕ ਸਿੱਖ। ਇਹਨਾਂ ਦੀਆਂ ਵੱਡੀਆਂ ਸੇਵਾਵਾਂ ਸਨ। ਫਿਰ ਕਹਿੰਦੇ, ਸ਼ੀਹਾਂ ਉੱਪਲ ਜਾਣੀਏ, ਗੱਜਣ ਉੱਪਲ ਸਤਿਗੁਰ ਭਾਵੈ। ਭਾਈ ਸ਼ੀਹਾਂ ਉੱਪਲ, ਇਹ ਬੜੀ ਕਰਨੀ ਵਾਲਾ ਸਿੱਖ ਹੋਇਆ, ਬੜੀ ਕਮਾਈ ਵਾਲਾ ਸਿੱਖ ਹੋਇਆ, ਅਤੇ ਇਹਦੇ ਨਾਲ ਦੂਜਾ ਸਿੱਖ ਹੈ ਗੱਜਣ ਉੱਪਲ। ਉੱਪਲ ਇਹਨਾਂ ਦੀ ਗੋਤ ਹੈ। ਵਿਦਵਾਨਾਂ ਨੇ ਇਹਨਾਂ ਬਾਰੇ ਦੱਸਿਆ ਹੈ, ਇਹ ਸ਼ੀਹਾਂ ਉੱਪਲ ਅਤੇ ਗੱਜਣ ਉੱਪਲ, ਇਹ ਦੋਵੇਂ ਆਪਸ ਵਿੱਚ
ਇੱਕ ਹੀ ਵੰਸ਼ ਵਿੱਚੋਂ ਸਨ, ਚਾਚੇ ਤਾਇਆਂ ਦੇ ਭਰਾ ਲੱਗਦੇ ਸਨ। ਇਹਨਾਂ ਦੇ ਅੰਦਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਮਿਲਣ ਦੀ ਤਾਂਘ ਪੈਦਾ ਹੋਈ ਸੀ, ਖਿੱਚ ਪੈਦਾ ਹੋਈ ਹੈ, ਕਿਉਂਕਿ ਇਹ ਇੱਕ ਅੰਕੁਰ ਹੁੰਦਾ ਹੈ, ਬੀਜ ਹੁੰਦਾ ਹੈ, ਕਦੇ ਵੀ ਪ੍ਰਗਟ ਹੋ ਜਾਂਦਾ ਹੈ। ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਇਸ ਤਰ੍ਹਾਂ ਦੇ ਬੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਆਉਂਦੇ ਨੇ ਕਿ ਬੀਜ ਜੇ ਜ਼ਮੀਨ ਦੇ ਵਿੱਚ ਪਿਆ ਵੀ ਰਹੇ ਤਾਂ ਜ਼ਰੂਰੀ ਨਹੀਂ ਉਦੋਂ ਹੀ ਉੱਗ ਪੈਂਦਾ ਹੈ, ਜਦੋਂ ਉਸਨੂੰ ਵੱਤਰ ਮਿਲੇਗਾ, ਸੁਹਾਵਣੀ ਰੁੱਤ ਮਿਲੇਗੀ, ਪੌਣ ਪਾਣੀ ਉਹਦੇ ਅਨੁਕੂਲ ਹੋਵੇਗਾ, ਫਿਰ ਉਹ ਬੀਜ ਉੱਗ ਪਵੇਗਾ। ਆਪਾਂ ਦੇਖਦੇ ਹਾਂ ਜੋ ਕਿਸਾਨ ਕਿਰਸਾਨੀ ਕਰਨ ਵਾਲੇ ਉਹਨਾਂ ਨੂੰ ਜ਼ਰੂਰ ਪਤਾ ਹੈ, ਜਦੋਂ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਵੱਢ ਦੇ ਸਮੇਂ ਬਹੁਤ ਸਾਰੇ ਬੀਜ ਅਨਾਜ ਦੇ ਦਾਣੇ ਉਹ ਜ਼ਮੀਨ ਵਿੱਚ ਡਿੱਗ ਪੈਂਦੇ ਹਨ, ਲੇਕਿਨ ਉਹ ਨਾਲ ਦੀ ਨਾਲ ਨਹੀਂ ਉੱਗਦੇ, ਉਦੋਂ ਨਹੀਂ ਉੱਗਦੇ ਜਦੋਂ ਕਿਤੇ ਉਹਨਾਂ ਦੇ ਉੱਗਣ ਦੀ ਰੁੱਤ ਆਉਂਦੀ ਹੈ, ਸੁਹਾਵਣੀ ਰੁੱਤ ਆਉਂਦੀ ਹੈ, ਫਿਰ ਉਹ ਕਈ ਕਈ ਮਹੀਨਿਆਂ ਬਾਅਦ ਉੱਗ ਪੈਂਦੇ ਨੇ, ਕਿਉਂਕਿ ਹਰੇਕ ਬੀਜ ਨੂੰ ਬੀਜਣ ਦੀ ਕੋਈ ਨਾ ਕੋਈ ਰੁੱਤ ਹੈ। ਹਾੜੀ ਦੇ ਸਮੇਂ ਦੀਆਂ ਫਸਲਾਂ ਵੱਖਰੀਆਂ ਨੇ, ਸਾਉਣੀ ਦੇ ਸਮੇਂ ਦੀਆਂ ਫਸਲਾਂ ਵੱਖਰੀਆਂ ਨੇ, ਸਰਦੀ ਰੁੱਤ ਵਿੱਚ ਕਿਹੜਾ ਬੀਜ ਬੀਜਣਾ, ਗਰਮੀ ਦੀ ਰੁੱਤ ਵਿੱਚ ਕਿਹੜਾ ਬੀਜ ਬੀਜਣਾ ਹੈ, ਇਹ ਤਾਂ ਜ਼ਿਮੀਦਾਰ ਨੂੰ ਪਤਾ ਹੈ, ਇੱਕ ਕਿਰਸਾਨ ਨੂੰ ਹੀ ਪਤਾ ਹੈ। ਲੇਕਿਨ ਕੁਦਰਤ ਦਾ ਵੀ ਨਿਯਮ ਹੈ ਕਿ ਕਈ ਕਈ ਮਹੀਨੇ ਇੱਕ ਇੱਕ ਸਾਲ ਉਹ ਬੀਜ ਜ਼ਮੀਨ ਦੇ ਵਿੱਚ ਹੀ ਪੈ ਰਹਿੰਦੇ ਨੇ, ਕਾਫੀ ਉਥਲ ਪੁਥਲ ਹੁੰਦੀ ਹੈ। ਕਈ ਵਾਰੀ ਕਿਸਾਨ ਆਪਣੇ ਖੇਤ ਨੂੰ ਵਾਹੁੰਦਾ ਹੈ, ਪਾਣੀ ਵੀ ਲਾਉਂਦਾ ਹੈ, ਲੇਕਿਨ ਉਹ ਬੀਜ ਉਦੋਂ ਹੀ ਉੱਗਦਾ ਜਦੋਂ ਉਹਦੇ ਅਨੁਕੂਲ ਰੁੱਤ ਆ ਜਾਏ, ਸੁਹਾਵਣੀ ਰੁੱਤ ਆ ਜਾਏ, ਉਹ ਬੀਜ ਉਦੋਂ ਹੀ ਉੱਗ ਪੈਂਦਾ। ਇਸ ਕਰਕੇ ਨਾਮ ਬੀਜ ਸੰਤੋਖ ਸੁਹਾਗਾ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਕਈ ਵਾਰੀ ਆਇਆ। ਇਹ ਕੋਈ ਬੀਜ ਹੁੰਦਾ ਹੈ, ਜਦੋਂ ਉੱਗਦਾ ਹੈ ਪੂਰਵ ਕਰਮਾਂ ਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਬੀਜੇ ਹੋਏ ਬੀਜ ਉਪਜਦੇ ਨੇ, ਉਹ ਫਿਰ ਮਨੁੱਖ ਦੇ ਅੰਦਰ ਇੱਕ ਤਾਂਘ ਪੈਦਾ ਹੁੰਦੀ ਹੈ, ਮੋਹੇ ਲਾਗਤੀ ਤਾਲਾ ਬੇਲੀ, ਬਛਰੇ ਬਿਨ ਗਾਏ ਅਕੇਲੀ, ਪਨੀਆਂ ਬਿਨ ਮੀਨ ਤਲਫੈ, ਐਸੇ ਰਾਮ ਨਾਮਾ ਬਿਨ ਵਾਪਰੋ ਨਾਮਾ। ਇਹ ਭਗਤ ਨਾਮਦੇਵ ਜੀ ਦੀ ਬਾਣੀ ਦਾ ਬੋਲ ਹੈ। ਜੈਸੇ ਗਾਏ ਕਾ ਬਾਦਸ਼ਾਹ ਛੂਟਲਾ, ਥਨ ਚੋਖਤਾ ਮਾਖਣ ਘੂਟਲਾ, ਇਹ ਵੀ ਭਗਤ ਨਾਮਦੇਵ ਜੀ ਦੇ ਇਸੇ ਸ਼ਬਦ ਦਾ ਬੋਲ ਹੈ। ਕਹਿੰਦੇ ਜਿਵੇਂ ਇੱਕ ਗਾਂ ਨੂੰ ਆਪਣੇ ਬੱਚੇ ਦੇ ਨਾਲ ਪਿਆਰ ਹੁੰਦਾ ਹੈ, ਮੱਛੀ ਨੂੰ ਪਾਣੀ ਦੇ ਨਾਲ ਪਿਆਰ ਹੁੰਦਾ ਹੈ, ਇਹ ਗਹਿਰੀ ਪ੍ਰੀਤ ਹੈ। ਕਿਤੇ ਨਾ ਕਿਤੇ ਬੀਜਿਆ ਹੋਇਆ ਬੀਜ ਉੱਗਦਾ ਹੈ, ਅੰਕੁਰ ਪ੍ਰਗਟ ਹੁੰਦਾ ਹੈ, ਭੇਟਿਓ ਪੁਰਖ ਰਸਕ ਬੈਰਾਗੀ, ਇੱਕ ਤਾਂਘ ਖਿੱਚ ਪੈਦਾ ਹੁੰਦੀ ਹੈ, ਗੁਰੂ ਵਾਸਤੇ ਪ੍ਰੇਮ ਉਤਪੰਨ ਹੁੰਦਾ, ਫਿਰ ਉਹ ਗੁਰੂ ਦੇ ਮਾਰਗ ਨੂੰ ਚੱਲ ਪੈਂਦਾ ਹੈ, ਗੁਰੂ ਵਾਲੇ ਪਾਸੇ ਤੁਰਦਾ ਹੈ। ਇਵੇਂ ਹੀ ਇਹ ਦੋ ਸਿੱਖ ਹੋਏ ਨੇ ਜਿਨ੍ਹਾਂ ਦਾ ਨਾਮ ਭਾਈ ਗੁਰਦਾਸ ਜੀ ਨੇ ਇੱਥੇ ਲੈਣਾ ਕੀਤਾ, ਸ਼ੀਹਾਂ ਉੱਪਲ ਅਤੇ ਗੱਜਣ ਉੱਪਲ। ਇਹਨਾਂ ਨੇ ਗੁਰੂ ਨਾਨਕ ਮਹਾਰਾਜ ਜੀ ਦੀ ਵਡਿਆਈ ਸੁਣੀ ਹੈ, ਸਿਫਤ ਸੁਣੀ ਹੈ। ਇਹ ਕਰਤਾਰਪੁਰ ਆ ਗਏ ਅਤੇ ਆ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ 'ਤੇ ਡੰਡੌਤ ਕੀਤੀ, ਨਮਸਕਾਰ ਕੀਤੀ, ਵੰਦਨਾ ਕੀਤੀ, ਸਤ ਸੰਗਤ ਦਾ ਰਸ ਮਾਣਿਆ। ਕਈ ਦਿਨ ਇਹ ਗੁਰੂ ਦੇ ਚਰਨਾਂ ਵਿੱਚ ਰਹੇ। ਆਪਾਂ ਜਾਣਦੇ ਹਾਂ ਦੋ ਵੇਲੇ ਕਰਤਾਰਪੁਰ ਵਿੱਚ ਧਰਮਸ਼ਾਲਾ ਹੁੰਦੀ ਸੀ, ਅੰਮ੍ਰਿਤ ਵੇਲੇ ਵੀ, ਪ੍ਰਭਾਤ ਵੇਲੇ ਵੀ, ਅਤੇ ਫਿਰ ਸੰਧਿਆ ਵੇਲੇ ਵੀ। ਇੱਕ ਦਿਨ ਇਹਨਾਂ ਦੋਵਾਂ ਸਿੱਖਾਂ ਨੇ, ਭਾਈ ਸ਼ੀਹਾਂ ਉੱਪਲ ਅਤੇ ਭਾਈ ਗੱਜਣ ਉੱਪਲ, ਇਹਨਾਂ ਨੇ ਹੱਥ ਜੋੜ ਕੇ
ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਕਹਿੰਦੇ ਸਤਿਗੁਰੂ ਜੀ ਸਾਨੂੰ ਕੋਈ ਨਾਮ ਦਾ ਉਪਦੇਸ਼ ਦਿਓ, ਕੋਈ ਐਸਾ ਗਿਆਨ ਦਿਓ ਤਾਂ ਕਿ ਨਾਮ ਦਾ ਕਿਣਕਾ ਸਾਡੇ ਹਿਰਦੇ ਵਿੱਚ ਵਸ ਜਾਏ, ਤੁਹਾਡੀ ਨਜ਼ਰ ਤੋਂ

ਜਿਵੇਂ ਅੱਜ ਕੱਲ੍ਹ ਕੰਨ ਵਿੱਚ ਮੰਤਰ ਦਿੱਤੇ ਜਾਂਦੇ ਹਨ, ਐਸਾ ਨਹੀਂ ਸੀ। ਉਹ ਮੰਤਰ ਤਾਂ ਸਤਿਗੁਰੂ ਜੀ ਸਾਰਿਆਂ ਨੂੰ ਹੀ ਦਿੰਦੇ ਸਨ, ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਵਾਹਿਗੁਰੂ ਦੇ ਨਾਮ ਦਾ ਮੰਤਰ ਗੁਰੂ ਨਾਨਕ ਮਹਾਰਾਜ ਜੀ ਸਾਰਿਆਂ ਨੂੰ ਦਿੰਦੇ ਸਨ, ਸਮੂਹਿਕ ਰੂਪ ਵਿੱਚ ਦਿੰਦੇ ਸਨ, ਸਤ ਸੰਗਤੀ ਰੂਪ ਵਿੱਚ ਦਿੰਦੇ ਸਨ। ਨਹੀਂ ਤਾਂ ਆਪਾਂ ਦੇਖਦੇ ਹਾਂ ਗੁਰੂ ਨਾਨਕ ਮਹਾਰਾਜ ਜੀ ਤੋਂ ਬਾਹਰ ਜਿਹੜੇ ਪੰਥ ਹਨ, ਉਹਨਾਂ ਦੇ ਵਿੱਚ ਕਿਸੇ ਵਿਸ਼ੇਸ਼ ਮਨੁੱਖ ਨੂੰ ਹੀ ਕੰਨ ਵਿੱਚ ਮੰਤਰ ਦਿੱਤਾ ਜਾਂਦਾ ਹੈ। ਉਹ ਉਦੋਂ ਹੀ ਦਿੱਤਾ ਜਾਂਦਾ ਹੈ ਜਦੋਂ ਉਹ ਇਸ ਗੱਲ ਨੂੰ ਕਬੂਲ ਕਰ ਲੈਂਦਾ ਹੈ ਕਿ ਤੁਸੀਂ ਮੇਰੇ ਗੁਰੂ ਹੋ, ਮੈਂ ਤੁਹਾਡਾ ਸ਼ਿਸ਼ ਹਾਂ, ਮੈਂ ਅੱਜ ਤੋਂ ਬਾਅਦ ਤੁਹਾਨੂੰ ਆਪਣਾ ਗੁਰੂ ਧਾਰਨ ਕੀਤਾ ਹੈ। ਅਤੇ ਉਹਦੇ ਕੰਨ ਵਿੱਚ ਮੰਤਰ ਦਿੱਤਾ ਜਾਂਦਾ। ਲੇਕਿਨ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਐਸਾ ਨਹੀਂ ਕੀਤਾ, ਸੰਗਤੀ ਰੂਪ ਵਿੱਚ ਸਾਰਿਆਂ ਨੂੰ ਇੱਕ ਹੀ ਮੰਤਰ ਦਿੱਤਾ ਹੈ, ਜਿਹਦੇ ਬਾਰੇ ਜ਼ਿਕਰ ਕੀਤਾ ਹੈ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੀਆਂ ਪੌੜੀਆਂ ਦੇ ਵਿੱਚ ਬੋਲ ਆਉਂਦਾ ਹੈ, ਰਾਣਾ ਰੰਗ ਬਰਾਬਰ ਪੈਰੀ ਪਾਉਣਾ ਜਗ ਵਰਤਾਇਆ, ਉਲਟਾ ਖੇਲ ਪਿਰਮ ਦਾ ਪੈਰਾਂ ਉੱਪਰ ਸੀਸ ਨਵਾਇਆ। ਫਿਰ ਅੱਗੇ ਜਾ ਕੇ ਬੋਲ ਆਉਂਦਾ ਹੈ, ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ, ਕੱਲ ਤਾਰਨ ਗੁਰੂ ਨਾਨਕ ਆਇਆ। ਇਸ ਤਰ੍ਹਾਂ ਦੇ ਬੋਲ ਆਉਂਦੇ ਨੇ। ਉਹ ਭਾਵੇਂ ਕੋਈ ਰਾਜਾ ਹੋਵੇ, ਭਾਵੇਂ ਕੋਈ ਰੰਕ ਹੋਵੇ, ਮੰਤਰ ਇੱਕੋ ਹੀ ਸੀ। ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਗਰੀਬ ਹੈ, ਮੰਤਰ ਸਤਨਾਮ ਦਾ ਹੀ ਹੈ, ਮੰਤਰ ਵਾਹਿਗੁਰੂ ਦੇ ਨਾਮ ਦਾ ਹੀ ਹੈ। ਕੋਈ ਉੱਚੀ ਕੁੱਲ ਵਿੱਚੋਂ ਹੈ ਅਤੇ ਕੋਈ ਨੀਵੀਂ ਕੁੱਲ ਵਿੱਚੋਂ ਹੈ, ਵਿਤਕਰਾ ਕਿਸੇ ਦੇ ਨਾਲ ਵੀ ਨਹੀਂ ਹੈ। ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ, ਵੱਖ ਵੱਖ ਵਰਨ ਸੀ ਨਾ ਵਰਨਾਂ ਦੇ ਵਿੱਚ, ਵਰਨ ਵੰਡ ਦੇ ਬਾਰੇ ਵਿੱਚ ਆਪਾਂ ਬਹੁਤ ਕੁਝ ਸੁਣਦੇ ਹਾਂ, ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦ ਹੈ, ਵੈਸ਼ ਹੈ, ਸਾਰਿਆਂ ਨੂੰ ਵੱਖੋ ਵੱਖਰਾ ਉਪਦੇਸ਼, ਵੱਖਰੋ ਵੱਖਰੇ ਧਾਗੇ ਦਾ ਬਣਾਇਆ ਹੋਇਆ ਜਨੇਊ ਸੂਤ। ਜੇ ਆਪਾਂ ਆਸਾ ਕੀ ਵਾਰ ਦੀ ਬਾਣੀ ਪੜ੍ਹਾਂਗੇ ਉਹਦੇ ਵਿੱਚ ਵੀ ਜ਼ਿਕਰ ਆਉਂਦਾ, ਚੌਕੜ ਮੁੱਲ ਅਣਾਇਆ, ਬੈ ਚੌਕੇ ਪਾਇਆ, ਸਿੱਖਾ ਕੰਨ ਚੜ੍ਹਾਈਆ, ਗੁਰ ਬ੍ਰਾਹਮਣ ਥੀਆ, ਉਹ ਮੂਆ ਉਹ ਝੜ ਪਿਆ ਵੇ ਤੱਗਾ ਗਿਆ, ਇਸ ਤਰ੍ਹਾਂ ਦੇ ਬੋਲ ਆਉਂਦੇ ਨੇ। ਗੁਰੂ ਨਾਨਕ ਦੇਵ ਜੀ ਨੇ ਜੋ ਸਤਨਾਮ ਦਾ ਮੰਤਰ ਦਿੱਤਾ ਹੈ ਉਹ ਸਾਰਿਆਂ ਵਾਸਤੇ ਹੈ, ਇੱਕੋ ਹੀ ਮੰਤਰ ਹੈ, ਸਰਬ ਸਾਂਝਾ ਮੰਤਰ ਹੈ। ਕੋਈ ਵੀ ਇਸ ਨੂੰ ਗਾ ਲਵੇ, ਕੋਈ ਵੀ ਇਸ ਨੂੰ ਪੜ੍ਹ ਲਵੇ, ਕੋਈ ਵੀ ਇਸ ਨੂੰ ਸੁਣ ਲਵੇ। ਭਾਈ ਸ਼ੀਹਾਂ ਉੱਪਲ ਜਦੋਂ ਕਹਿੰਦਾ ਨਾ ਸਾਨੂੰ ਕੋਈ ਮੰਤਰ ਦਿਓ, ਸਾਨੂੰ ਕੋਈ ਉਪਦੇਸ਼ ਦਿਓ, ਅਤੇ ਗੁਰੂ ਨਾਨਕ ਦੇਵ ਜੀ ਨੇ ਭਾਈ ਸ਼ੀਹਾਂ ਉੱਪਲ ਨੂੰ ਆਖਿਆ ਕਿ ਕਿਸੇ ਵਿਸ਼ੇਸ਼ ਵਿਅਕਤੀ ਵਾਸਤੇ ਕੋਈ ਵਿਸ਼ੇਸ਼ ਮੰਤਰ ਨਹੀਂ ਹੈ, ਇੱਕ ਹੀ ਨਾਮ ਹੈ ਵਾਹਿਗੁਰੂ। ਇਹ ਮੰਤਰ ਕੋਈ ਵੀ ਜਪ ਲਵੇ, ਜੋ ਵੀ ਜਪੇਗਾ, ਜੋ ਵੀ ਸਿਮਰੇਗਾ, ਜੋ ਵੀ ਇਸ ਮੰਤਰ ਨੂੰ ਗਾਏਗਾ ਉਹਦਾ ਭਵ ਸਾਗਰ ਤੋਂ ਪਾਰ ਉਤਾਰਾ ਹੋ ਜਾਏਗਾ, ਉਸਦਾ ਭਲਾ ਹੋ ਜਾਏਗਾ। ਜੇ ਤੁਸੀਂ ਆਪਣਾ ਭਲਾ ਲੋਚਦੇ ਹੋ, ਇਹ ਭਾਈ ਸਿੰਹਾਂ ਜੀ, ਇਹ ਵਾਹਿਗੁਰੂ ਗੁਰਮੰਤਰ ਤੁਸੀਂ ਵੀ ਜਪ ਸਕਦੇ ਹੋ। ਇਸ ਮੰਤਰ ਦੀ ਵਿਸ਼ੇਸ਼ਤਾ ਇਹ ਹੈ, ਇਸ ਨੂੰ ਜਪਣ ਕਰਕੇ ਹਉਮੈ ਖੋਈ, ਹੰਕਾਰ ਅਹੰਕਤਾ ਦੂਰ ਹੋ ਜਾਂਦੀ ਹੈ। ਹਉਮੈ ਦੀ ਕੰਧ ਬਣੀ ਹੋਈ ਹੈ ਨਾ ਮਨੁੱਖ ਦੇ ਅੰਦਰ, ਜਿਹਦਾ ਜ਼ਿਕਰ ਸਤਿਗੁਰੂ ਜੀ ਨੇ ਆਖਿਆ ਇਹ ਝੂਠੀ ਕੰਧ ਹੈ, ਇਹ ਕੂੜੀ ਕੰਧ ਹੈ। ਸਚਿਆਰ ਮਨੁੱਖ ਹੀ ਇਸ ਕੂੜ ਦੀ ਕੰਧ ਨੂੰ ਤੋੜਦਾ ਹੈ, ਅਤੇ ਸਚਿਆਰ ਕੌਣ ਹੈ? ਜੋ ਹੁਕਮ ਵਿੱਚ ਆਉਂਦਾ ਹੈ, ਜੋ ਰਜ਼ਾ ਵਿੱਚ ਆਉਂਦਾ ਹੈ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਇਹ ਹੁਕਮ ਦੀ ਰਜ਼ਾ ਦੀ ਜਿਹੜੀ ਲੀਹ ਤੋਰੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ। ਇੱਕ ਹੋਰ ਇਤਿਹਾਸ ਹੈ,

0: ਕਿ ਉਸ ਵੇਲੇ ਇੱਕ ਸਿੱਖ ਦੂਜੇ ਸਿੱਖ ਦੇ ਪੈਰੀਂ ਝੁਕਦਾ ਸੀ, ਪੈਰੀਂ ਹੱਥ ਲਾਉਂਦਾ ਸੀ, ਭਾਵੇਂ ਅਮੀਰ ਹੈ ਅਤੇ ਭਾਵੇਂ ਗਰੀਬ ਹੈ। ਅਮੀਰ ਗਰੀਬ ਦੇ ਪੈਰੀਂ ਹੱਥ ਲਾਉਂਦਾ ਸੀ ਅਤੇ ਗਰੀਬ ਅਮੀਰ ਦੇ ਪੈਰੀਂ ਹੱਥ ਲਾਉਂਦਾ ਸੀ। ਗੁਰੂ ਨਾਨਕ ਦੇਵ ਜੀ ਨੇ ਇਹ ਮਰਿਆਦਾ ਬੰਨ੍ਹੀ ਸੀ ਕਿ ਜਦੋਂ ਕੋਈ ਵੀ ਨਾਨਕ ਨਾਮ ਲੇਵਾ ਸਿੱਖ ਇੱਕ ਦੂਸਰੇ ਨੂੰ ਮਿਲੇਗਾ ਤਾਂ ਉਹ ਉਸ ਦੇ ਪੈਰੀਂ ਹੱਥ ਲਾਵੇਗਾ। ਉਹਦਾ ਕਾਰਨ ਸੀ ਕਿ ਜਿਹੜੀ ਊਚ ਅਤੇ ਨੀਚਤਾ ਦੀ ਦੀਵਾਰ ਸੀ ਉਹਨੂੰ ਤੋੜਨਾ ਸੀ, ਉਹਨੂੰ ਢਾਉਣਾ ਸੀ। ਅਮੀਰੀ ਅਤੇ ਗਰੀਬੀ ਦੀ ਦੀਵਾਰ ਸੀ, ਵੱਡੇ ਅਤੇ ਛੋਟੇ ਹੋਣ ਦੀ ਦੀਵਾਰ ਸੀ, ਉਸ ਦੀਵਾਰ ਨੂੰ ਤੋੜਨ ਵਾਸਤੇ ਗੁਰੂ ਨਾਨਕ ਮਹਾਰਾਜ ਜੀ ਨੇ ਇਹ ਮਰਿਆਦਾ ਪੱਕੀ ਬੰਨ੍ਹੀ ਹੋਈ ਸੀ ਕਿ ਰਾਣਾ ਰੰਕ ਬਰਾਬਰੀ ਪੈਰੀਂ ਪਾਉਣਾ ਜਗ ਵਰਤਾਇਆ। ਰਾਣਾ ਰਾਜੇ ਨੂੰ ਕਹਿ ਸਕਦੇ ਹਾਂ, ਕੋਈ ਕਿਸੇ ਪਿੰਡ ਦਾ ਚੌਧਰੀ ਹੋਵੇ, ਕਿਸੇ ਨਗਰ ਦਾ ਅਮੀਰ ਪੁਰਸ਼ ਹੋਵੇ, ਅਤੇ ਰੰਕ ਉਹਨੂੰ ਕਹਿੰਦੇ ਨੇ ਜੋ ਬੜਾ ਗਰੀਬ ਹੁੰਦਾ, ਜੋ ਕੰਗਾਲ ਹੁੰਦਾ। ਇੱਕ ਦੂਜੇ ਦੇ ਪੈਰੀਂ ਪੈਣ ਦਾ ਇਹ ਮਰਿਆਦਾ ਗੁਰੂ ਨਾਨਕ ਦੇਵ ਜੀ ਨੇ ਬੱਧੀ ਸੀ ਅਤੇ ਨਾਲ ਇਹ ਹੁਕਮ ਕੀਤਾ ਸੀ ਸਾਡੀ ਬਖਸ਼ਿਸ਼ ਉਹਦੇ ਉੱਤੇ ਹੋਏਗੀ, ਸਾਡੀ ਖੁਸ਼ੀ ਉਹਦੇ ਉੱਤੇ ਹੋਏਗੀ। ਉਹਨਾਂ ਵਿੱਚੋਂ ਇਹ ਸਿੱਖ ਸਨ ਭਾਈ ਸਿੰਘਾਂ ਉੱਪਲ। ਇਹਦੇ ਬਾਰੇ ਬੜੀ ਰੌਚਕ ਕਥਾ ਲਿਖੀ ਹੈ ਭਾਈ ਸਿੰਘਾਂ ਉੱਪਲ ਦੇ ਬਾਰੇ। ਇਹ ਵਾਹਿਗੁਰੂ ਗੁਰੂ ਦਾ ਮੰਤਰ ਲੈ ਕੇ ਫਿਰ ਆਪਣੇ ਘਰ ਚਲਾ ਗਿਆ ਸੀ ਭਾਈ ਗੱਜਣ ਉੱਪਲ, ਭਾਈ ਸਿੰਘਾਂ ਉੱਪਲ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਕੋਲੋਂ ਵਾਹਿਗੁਰੂ ਗੁਰੂ ਮੰਤਰ ਲੈ ਕੇ ਫਿਰ ਇਹ ਆਪਣੇ ਘਰ ਵਿੱਚ ਚਲੇ ਗਏ, ਆਪਣੇ ਪਰਿਵਾਰ ਵਿੱਚ ਚਲੇ ਗਏ, ਉੱਥੇ ਕਿਰਤ ਕਰਨ ਲੱਗ ਪਏ। ਅਤੇ ਇੱਕ ਦਿਨ ਕਹਿੰਦੇ ਐਸੀ ਘਟਨਾ ਘਟੀ, ਕੋਈ ਐਸਾ ਚੋਜ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ, ਇਹਦਾ ਬੜਾ ਨਾਮ ਹੋ ਗਿਆ ਭਾਈ ਸਿੰਘਾਂ ਉੱਪਲ ਦਾ ਇਲਾਕੇ ਵਿੱਚ ਆਲੇ ਦੁਆਲੇ। ਜਦੋਂ ਕੋਈ ਨਾਮੀ ਗ੍ਰਾਮੀ ਹੁੰਦਾ ਜਿਹਦੇ ਉੱਤੇ ਗੁਰੂ ਦੀ ਵੀ ਕਿਰਪਾ ਹੁੰਦੀ ਹੈ, ਉਹਦਾ ਨਾਮ ਆਲੇ ਦੁਆਲੇ ਇਲਾਕੇ ਵਿੱਚ ਹੋ ਜਾਂਦਾ। ਭਾਈ ਸਿੰਘਾਂ ਉੱਪਲ ਦੇ ਬਾਰੇ ਇਹ ਚਰਚਾ ਹੋ ਗਈ ਕਿ ਇਹਦੇ ਉੱਤੇ ਗੁਰੂ ਨਾਨਕ ਦੀ ਨਜ਼ਰ ਹੋਈ ਹੈ। ਭਾਈ ਸਿੰਘੇ ਉੱਪਲ ਨੂੰ ਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਗੁਰੂ ਮੰਤਰ ਦਿੱਤਾ ਹੈ, ਇਹ ਮਹਾਨ ਸਿੱਖ ਹੋ ਨਿਬੜਿਆ ਹੈ, ਅਤੇ ਸੁਭਾਵਕ ਹੀ ਹੈ ਲੋਕ ਇਹਦੇ ਕੋਲ ਆਉਣ ਲੱਗ ਪਏ। ਜਿਹਦੇ ਉੱਤੇ ਗੁਰੂ ਨਾਨਕ ਮਹਾਰਾਜ ਜੀ ਦੀ ਨਜ਼ਰ ਹੋਵੇ, ਜਿਹਦੇ ਉੱਤੇ ਗੁਰੂ ਨਾਨਕ ਮਹਾਰਾਜ ਜੀ ਦੀ ਕਿਰਪਾ ਹੋਵੇ, ਸੁਭਾਵਕ ਹੀ ਹੈ ਉਹਨੂੰ ਮਿਲਣ ਵਾਲੇ ਆਉਣ ਜਾਣ ਵਾਲੇ ਜ਼ਰੂਰ ਆਉਂਦੇ ਜਾਂਦੇ ਰਹਿੰਦੇ। ਕਹਿੰਦੇ ਭਾਈ ਸਿੰਘੇ ਉੱਪਲ ਨੇ ਆਪਣੀ ਪੁੱਤਰੀ ਦਾ ਵਿਆਹ ਰੱਖਿਆ ਹੋਇਆ ਸੀ, ਸ਼ਾਦੀ ਰੱਖੀ ਹੋਈ ਸੀ, ਕਿਉਂਕਿ ਇਹ ਕਿਰਤੀ ਸਿੱਖ ਹੈ ਭਾਈ ਸਿੰਘਾਂ ਉੱਪਲ, ਪਰਿਵਾਰ ਵਾਲਾ ਹੈ। ਇਹਨੇ ਆਪਣੀ ਪੁੱਤਰੀ ਦੇ ਵਿਆਹ ਵਾਸਤੇ ਕਈ ਤਰ੍ਹਾਂ ਦੇ ਪਕਵਾਨ ਬਣਾਏ ਹੋਏ ਸਨ, 36 ਪ੍ਰਕਾਰ ਦੇ ਪਕਵਾਨ, ਕਿਉਂਕਿ ਪੁੱਤਰੀ ਦਾ ਵਿਆਹ ਦਾ ਕਾਰਜ ਹੈ, ਬਰਾਤ ਆਉਣੀ ਹੈ, ਘਰ ਵਿੱਚ ਤਿਆਰੀਆਂ ਹੋ ਰਹੀਆਂ ਸਨ। ਪਰ ਇੱਕ ਦਿਨ ਐਸਾ ਹੋਇਆ, ਵੱਡੀ ਗਿਣਤੀ ਵਿੱਚ ਗੁਰੂ ਕੇ ਸੇਖੇ ਦੇ ਘਰ ਆ ਗਏ, ਜਿਨ੍ਹਾਂ ਨੇ ਸੁਣਿਆ ਹੋਇਆ ਸੀ ਕਿ ਭਾਈ ਸਿੰਘਾਂ ਉੱਪਲ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਲੈ ਕੇ ਆਇਆ ਹੈ, ਅੰਮ੍ਰਿਤਮਈ ਦ੍ਰਿਸ਼ਟੀ ਲੈ ਕੇ ਆਇਆ ਹੈ, ਵਾਹਿਗੁਰੂ ਗੁਰੂ ਮੰਤਰ ਲੈ ਕੇ ਆਇਆ ਹੈ, ਚਲੋ ਭਾਈ ਸਿੰਘਾਂ ਉੱਪਲ ਦੇ ਦਰਸ਼ਨ ਦੀਦਾਰ ਕਰਦੇ ਹਾਂ। ਅਤੇ ਅਚਾਨਕ ਹੀ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਆ ਗਏ ਭਾਈ ਸਿੰਘਾਂ ਉੱਪਲ ਦੇ ਘਰ ਮਿਲਣ ਵਾਸਤੇ, ਜਿਹੜਾ ਇਹਨੇ ਪਕਵਾਨ ਬਣਾਇਆ ਹੋਇਆ ਬਰਾਤ ਵਾਸਤੇ, ਆਪਣੀ ਪੁੱਤਰੀ ਦੇ ਵਿਆਹ ਕਾਰਜ ਵਾਸਤੇ, ਉਹ ਸਾਰੇ ਦਾ ਸਾਰਾ ਕਹਿੰਦੇ ਇਹਨੇ ਪਕਵਾਨ ਗੁਰੂ ਕੇ ਸਿੱਖਾਂ ਵਾਸਤੇ, ਸੰਗਤਾਂ ਵਾਸਤੇ ਵਰਤਾਉਣਾ ਸ਼ੁਰੂ ਕਰ ਦਿੱਤਾ। ਇਹਦੇ ਘਰਵਾਲੀ ਨੂੰ ਬੜੀ ਚਿੰਤਾ ਹੋਈ ਕਿ ਘਰੇ ਇੱਕ ਕਾਰਜ ਰੱਖਿਆ ਹੋਇਆ ਹੈ, ਕੱਲ੍ਹ ਨੂੰ ਬਰਾਤ ਦਾ ਆਉਣਾ ਹੋ ਜਾਣਾ ਹੈ, ਅਤੇ ਬਿਨਾਂ ਦੱਸਿਆ ਹੀ ਅੱਜ ਵੱਡੀ ਗਿਣਤੀ ਵਿੱਚ ਸਿੱਖ ਆ ਗਏ ਹਨ। ਅਤੇ ਜਿਹੜਾ ਪਕਵਾਨ ਹੈ ਇਹ ਭਾਈ ਸ਼ੀਹਾਂ ਉੱਪਲ ਉਹਨਾਂ ਸਿੱਖਾਂ ਨੂੰ ਵਰਤਾਈ ਜਾ, ਉਹਨੇ ਬੜੀ ਚਿੰਤਾ ਕੀਤੀ। ਭਾਈ ਸ਼ੀਹਾਂ ਨੇ ਆਖਿਆ, ਕਹਿਣ ਲੱਗੇ, ਸਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ, ਵਾਹਿਗੁਰੂ ਦਾ ਮੰਤਰ ਦਿੱਤਾ ਹੈ ਅਤੇ ਨਾਲ ਇਹ ਹੁਕਮ ਕੀਤਾ ਹੈ, ਸਾਫ਼ ਨੀਅਤ ਦੇ ਨਾਲ, ਨੇਕ ਨੀਅਤ ਦੇ ਨਾਲ ਨਾਮ ਜਪਣਾ ਹੈ, ਅਭਿਆਗਤ ਜਨਾਂ ਦੀ ਸੇਵਾ ਕਰਨੀ ਹੈ। ਇਹ ਸਿੱਖੀ ਦੇ ਮਾਰਗ ਦੀਆਂ ਕੁਝ ਕੁ ਨਿਸ਼ਾਨੀਆਂ ਨੇ। ਭਾਈ ਗੁਰਦਾਸ ਜੀ ਨੇ ਵੀ ਉਹਨਾਂ ਦਾ ਜ਼ਿਕਰ ਕਰਨਾ ਕੀਤਾ ਹੈ, ਸਿੱਖ ਕੋ ਪਿਲਾਏ ਪਾਣੀ ਭਾਉ ਕਰ ਕੁਰੂਕਸ਼ੇਤ ਅਸੋਮੇਧ ਜਾਗ ਫਲ ਸਿੱਖ ਕੋ ਜਵਾਏ ਕਾ। ਭਾਈ ਗੁਰਦਾਸ ਜੀ ਦੀਆਂ ਬਾਣੀਆਂ ਵਿੱਚ ਬੋਲ ਨੇ। ਪਾਣੀ ਦੀ ਸੇਵਾ ਉਸ ਵੇਲੇ ਬੜੀ ਵੱਡੀ ਸੇਵਾ ਹੁੰਦੀ ਸੀ। ਭਾਈ ਸ਼ੀਹੇ ਨੇ ਤਾਂ ਘਰ ਵਿੱਚ ਬਣੇ ਹੋਏ ਕਈ ਪ੍ਰਕਾਰ ਦੇ ਜਿਹੜੇ ਪਕਵਾਨ ਉਹੀ ਸਿੱਖਾਂ ਨੂੰ ਖਿਲਾ ਦਿੱਤੇ। ਲੇਕਿਨ ਇਹ ਕਹਿੰਦਾ, ਸਾਡੀ ਪੈਜ ਗੁਰੂ ਨਾਨਕ ਮਹਾਰਾਜ ਜੀ ਆਪ ਹੀ ਸਵਾਰਨਗੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਾਡੀ ਪੈਜ ਆਪ ਹੀ ਸਵਾਰ ਦੇਣੀ ਹੈ। ਐਸਾ ਹੀ ਹੋਇਆ। ਕਹਿੰਦੇ ਨੇ, ਦੂਸਰੇ ਦਿਨ ਇਹਦੀ ਪੁੱਤਰੀ ਦੇ ਵਿਆਹ ਕਾਰਜ ਵਾਸਤੇ ਬਰਾਤ ਵੀ ਆ ਗਈ, ਲੇਕਿਨ ਕੋਈ ਤੋਟਾ ਨਹੀਂ ਆਇਆ, ਕੋਈ ਘਾਟ ਨਹੀਂ ਹੋਈ। ਬਰਕਤ ਇੰਨੀ ਪੈ ਗਈ ਕਿ ਜਿੰਨਾ ਵੀ ਪਕਵਾਨ ਸੀ ਉਹਦੇ ਵਿੱਚ ਥੋੜ ਨਹੀਂ ਆਈ, ਉਹਦੇ ਵਿੱਚ ਘਾਟ ਨਹੀਂ ਆਈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹਦੀ ਪੈਜ ਰੱਖਣੀ ਕੀਤੀ ਭਾਈ ਸ਼ੀਹਾਂ ਉੱਪਲ ਦੀ। ਅਗਲੇ ਬੋਲਾਂ ਵਿੱਚ ਭਾਈ ਗੁਰਦਾਸ ਕਹਿੰਦੇ, ਮਲਸੀਹਾਂ ਵਿੱਚ ਆਖੀਏ ਭਾਗੀਰਥ ਕਾਲੀ ਗੁਣ ਗਾਵੇ। ਜੇ ਆਪ ਜੀ ਨੇ ਸੁਲਤਾਨਪੁਰ ਸਾਹਿਬ ਦੇ ਦਰਸ਼ਨ ਕੀਤੇ ਹਨ ਤੇ ਮਲਸੀਹਾਂ ਦਾ ਨਾਮ ਜ਼ਰੂਰ ਸੁਣਿਆ ਹੋਏਗਾ। ਸੁਲਤਾਨਪੁਰ ਸਾਹਿਬ ਦੇ ਨੇੜੇ ਇਹ ਨਗਰ ਹੈ, ਇਹਦਾ ਨਾਮ ਹੈ ਮਲਸੀਹਾਂ। ਇਸ ਮਲਸੀਹਾਂ ਨਗਰ ਦਾ ਇੱਕ ਚੌਧਰੀ ਹੈ, ਮੁਖੀ ਹੈ, ਉਹਦਾ ਨਾਮ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਭਾਈ ਭਗੀਰਥ। ਭਾਈ ਭਗੀਰਥ ਇੱਥੋਂ ਦਾ ਮੁਖੀ ਹੈ, ਚੌਧਰੀ। ਕਾਲੀ ਗੁਣ ਗਾਵੇ, ਇਹ ਕਾਲੀ ਮਾਤਾ ਦੇ ਗੁਣ ਗਾਉਂਦਾ ਸੀ, ਭਾਵ ਕਿ ਕਾਲੀ ਦੇਵੀ ਦਾ ਭਗਤ ਸੀ ਭਾਈ ਭਗੀਰਥ, ਮਲਸੀਹਾਂ ਦਾ ਰਹਿਣ ਵਾਲਾ। ਇਹਦੇ ਬਾਰੇ ਜ਼ਿਕਰ ਹੈ ਕਿ ਇਹ ਇੱਕ ਦਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਆਇਆ। ਉਹ ਜਿਹੜਾ ਧਰਮੀ ਪੁਰਸ਼ ਹੁੰਦਾ ਹੈ ਨਾ, ਰੱਬ ਦਾ ਢੁੰਡਾਊ, ਪਰਮਾਤਮਾ ਦਾ ਢੁੰਡਾਊ, ਉਹ ਭਾਵੇਂ ਕਿਸੇ ਵੀ ਧਰਮ ਵਿੱਚ ਹੋਵੇ, ਭਾਵੇਂ ਉਹ ਇਸਲਾਮ ਵਿੱਚ ਹੈ, ਭਾਵੇਂ ਉਹ ਸਨਾਤਨ ਵਿੱਚ ਹੈ, ਕਿਸੇ ਵੀ ਧਰਮ ਵਿੱਚ ਜਿਹੜਾ ਸੱਚਾ ਧਰਮੀ ਹੈ, ਉਹਦੇ ਅੰਦਰ ਸੱਚ ਦੀ ਤਾਂਘ ਹੁੰਦੀ ਹੈ, ਸੱਚ ਦੀ ਢੂੰਡ ਦੀ ਖਿੱਚ ਉਹਦੇ ਵਿੱਚ ਹੁੰਦੀ ਹੈ। ਭਾਈ ਭਗੀਰਥ ਮਲਸੀਹਾਂ ਦਾ ਚੌਧਰੀ, ਭਾਵੇਂ ਇੱਕ ਦੇਵੀ ਦਾ ਭਗਤ ਹੈ, ਪਰ ਫਿਰ ਵੀ ਇਹਦੇ ਵਿੱਚ ਤਾਂਘ ਪੈਦਾ ਹੋਈ, ਖਿੱਚ ਪੈਦਾ ਹੋਈ। ਇਹ ਇੱਕ ਦਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆ ਗਿਆ ਸੁਲਤਾਨਪੁਰ ਵਿੱਚ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਨਾਮਨਾ ਬਹੁਤ ਵੱਡਾ ਹੋ ਚੁੱਕਾ ਸੀ, ਵੱਡੀ ਗਿਣਤੀ ਵਿੱਚ ਲੋਕ ਆਉਂਦੇ ਸਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਚਰਨ ਵੰਦਨਾ ਕਰਨ ਵਾਸਤੇ। ਇੱਕ ਦਿਨ ਇਹ ਭਾਈ ਭਗੀਰਥ ਵੀ ਆ ਗਿਆ। ਕਹਿੰਦੇ ਕੀ ਹੋਇਆ, ਜਦੋਂ ਅੰਮ੍ਰਿਤ ਵੇਲਾ ਹੋਇਆ, ਪ੍ਰਭਾਤ ਵੇਲਾ ਹੋਇਆ, ਇੱਕ ਮਾਈ ਦੇ ਰੂਪ ਵਿੱਚ ਕੋਈ ਝਾੜੂ ਲਗਾ ਰਹੀ ਸੀ। ਭਾਈ ਭਗੀਰਥ ਨੇ ਬੜੇ ਗੌਹ ਦੇ ਨਾਲ ਉਹਦੇ ਵੱਲ ਦੇਖਿਆ ਅਤੇ ਪੁੱਛਿਆ, ਆਪ ਕੌਣ ਹੋ? ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਉਹਨੇ ਆਖਿਆ, ਮੈਂ ਉਹੀ ਹਾਂ ਜਿਸ ਦੀ ਸੇਵਾ ਤੂੰ ਕਰਦਾ ਹੈ। ਭਾਗੀਰਥ ਕਾਲੀ ਗੁਣ ਗਾਵੇ, ਜਿਸ ਦੇ ਗੁਣ ਤੂੰ ਗਾਉਂਦਾ ਹੈ। ਮੈਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਹਰ ਰੋਜ਼ ਹੀ ਕਰਦੀ ਹਾਂ ਅੰਮ੍ਰਿਤ ਵੇਲੇ। ਇਹ ਬੜਾ ਹੈਰਾਨ ਹੋਇਆ। ਇਹਦੇ ਮਨ ਦੇ ਉੱਤੇ ਐਸਾ ਅਸਰ ਹੋਇਆ ਇਹ ਭਾਈ ਭਗੀਰਥ ਹਮੇਸ਼ਾ ਵਾਸਤੇ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਿੱਖ ਹੋ ਨਿਬੜਿਆ ਸੀ। ਉਹਦਾ ਜ਼ਿਕਰ ਇੱਥੇ ਕੀਤਾ ਜਾ ਰਿਹਾ ਹੈ। ਮਲਸੀਹਾਂ ਵਿੱਚ ਆਖੀਏ ਭਾਗੀਰਥ ਕਾਲੀ ਗੁਣ ਗਾਵੇ, ਇਹ ਨਾਮੀ ਸਿੱਖ ਹੋ ਨਿਬੜਿਆ। ਇਹਦੇ ਬਾਰੇ ਇੱਕ ਹੋਰ ਕਥਾ ਲਿਖੀ ਹੈ ਕਿ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਭਗੀਰਥ ਨੂੰ ਲਾਹੌਰ ਭੇਜਿਆ ਸੀ। ਲਾਹੌਰ ਬਹੁਤ ਵੱਡਾ ਬਾਜ਼ਾਰ ਸੀ, ਬਹੁਤ ਵੱਡੀ ਮੰਡੀ ਲੱਗਦੀ ਹੈ, ਵੱਡੀ ਗਿਣਤੀ ਵਿੱਚ ਉੱਥੇ ਕਾਰੋਬਾਰੀ ਲੋਕ ਰਹਿੰਦੇ ਸਨ। ਭਾਈ ਭਗੀਰਥ ਨੂੰ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਲਾਹੌਰ ਭੇਜਿਆ ਕੋਈ ਵਸਤੂ ਲੈਣ ਵਾਸਤੇ। ਭਾਈ ਭਗੀਰਥ ਜਦੋਂ ਲਾਹੌਰ ਗਿਆ ਨਾ, ਉੱਥੇ ਭਾਈ ਮਨਸੁਖ ਇੱਕ ਬੜਾ ਵੱਡਾ ਵਪਾਰੀ ਸੀ। ਭਾਈ ਮਨਸੁਖ ਦੇ ਬਾਰੇ ਵੀ ਲਿਖਿਆ, ਲਾਹੌਰ ਦੇ ਵਪਾਰੀਆਂ ਵਿੱਚੋਂ ਇੱਕ ਵੱਡਾ ਨਾਮ ਸੀ ਭਾਈ ਮਨਸੁਖ ਦਾ। ਇਹਦੇ ਪਾਣੀ ਵਾਲੇ ਵੱਡੇ ਵੱਡੇ ਜਹਾਜ਼ ਚੱਲਦੇ ਸਨ, ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਜਿਹੜੇ ਪਾਣੀ ਵਾਲੇ ਜਹਾਜ਼ ਨੇ ਮਨਸੁਖ ਦੇ, ਉਹ ਜਹਾਜ਼ ਚੱਲਦੇ ਸੀ। ਸੁਲਤਾਨਪੁਰ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਭਗੀਰਥ ਨੂੰ ਲਾਹੌਰ ਭੇਜਿਆ ਅਤੇ ਉੱਥੇ ਮਨਸੁਖ ਨੇ ਭਾਈ ਭਗੀਰਥ ਦਾ ਜੀਵਨ ਦੇਖਿਆ, ਚਿਹਰੇ ਦਾ ਨੂਰ ਦੇਖਿਆ। ਕਹਿਣ ਲੱਗਾ, ਭਾਈ ਭਗੀਰਥ ਤੇਰੇ ਬੋਲਾਂ ਵਿੱਚ ਬੜਾ ਰਸ ਹੈ, ਜੀਵਨ ਵਿੱਚ ਬੜਾ ਸਹਿਜ ਹੈ, ਇੰਨਾ ਸਹਿਜ ਵਾਲਾ ਜੀਵਨ ਤੂੰ ਕਿੱਥੋਂ ਪ੍ਰਾਪਤ ਕੀਤਾ ਹੈ? ਇਹਨੇ ਆਖਿਆ, ਇਹ ਕਿਰਪਾ ਮੇਰੇ ਉੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਹੋਈ ਹੈ। ਅਤੇ ਭਾਈ ਮਨਸੁਖ ਦੇ ਅੰਦਰ ਵੀ ਤਾਂਘ ਪੈਦਾ ਹੋਈ ਅਤੇ ਇਹ ਅਗਲੇ ਦਿਨ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਵਾਸਤੇ ਸੁਲਤਾਨਪੁਰ ਭਾਈ ਭਗੀਰਥ ਦੇ ਨਾਲ ਹੀ ਆ ਗਏ। ਭਾਈ ਮਨਸੁਖ ਉੱਤੇ ਵੀ ਗੁਰੂ ਨਾਨਕ ਮਹਾਰਾਜ ਜੀ ਦੀ ਬੜੀ ਨਦਰ ਹੋਈ, ਕਿਰਪਾ ਹੋਈ। ਇਸੇ ਭਾਈ ਮਨਸੁਖ ਨੇ ਫਿਰ ਸੰਗਲਾ ਦੀਪ ਦੇ ਰਾਜੇ ਨੂੰ ਜਾ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸਿੱਖੀ ਦ੍ਰਿੜ ਕਰਵਾਈ ਸੀ। ਇਹ ਬੜਾ ਲੰਬਾ ਵੱਡਾ ਇਤਿਹਾਸ ਹੈ। ਭਾਈ ਗੁਰਦਾਸ ਕਹਿੰਦੇ, ਮਲਸੀਹੇ ਤੋਂ ਬਾਅਦ, ਭਾਈ ਭਗੀਰਥ ਤੋਂ ਬਾਅਦ ਇੱਕ ਹੋਰ ਨਾਮ ਹੈ, ਜਿੱਤਾ ਰੰਧਾਵਾ ਭਲਾ ਹੈ, ਬੂੜਾ ਬੁੱਢਾ ਇੱਕ ਮਨ ਧਿਆਵੇ। ਇੱਕ ਨਾਮ ਹੈ ਭਾਈ ਅਜਿੱਤਾ, ਰੰਧਾਵਾ ਇਹਦੀ ਕੁੱਲ ਹੈ, ਰੰਧਾਵਾ ਇਹਦੀ ਗੋਤ ਹੈ। ਇਹ ਵੀ ਬੜਾ ਕਰਨੀ ਵਾਲਾ ਸਿੱਖ ਹੋ ਨਿਬੜਿਆ ਸੀ ਭਾਈ ਅਜਿੱਤਾ ਰੰਧਾਵਾ। ਇਹਨੂੰ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੀ ਬਖਸ਼ਿਸ਼ ਦੇ ਨਾਲ ਨਦਰੋ ਨਦਰ ਨਿਹਾਲ ਕਰ ਦਿੱਤਾ ਸੀ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਇਤਿਹਾਸ ਵਾਚਦੇ ਹਾਂ, ਭਾਈ ਅਜਿੱਤਾ ਰੰਧਾਵਾ ਦੇ ਬਾਰੇ ਵਿੱਚ, ਇਹ ਇੱਕ ਜ਼ਿਮੀਂਦਾਰ ਹੈ, ਜੱਟ ਜ਼ਿਮੀਂਦਾਰ ਹੈ, ਇੱਕ ਵੱਡੀ ਕਿਰਸਾਣੀ ਦਾ ਇਹ ਮਾਲਕ ਹੈ। ਬਹੁਤ ਵੱਡੇ ਵੱਡੇ ਇਹਦੇ ਕੋਲ ਖੇਤ ਹਨ, ਇਹ ਖੇਤਾਂ ਦੇ ਵਿੱਚ ਖੇਤੀ ਕਰਦਾ। ਅਤੇ ਪੱਖੋ ਕੇ ਇੱਕ ਪਿੰਡ ਹੈ ਜਿਹੜਾ ਅੱਜ ਵੀ ਹੈ ਕਰਤਾਰਪੁਰ ਸਾਹਿਬ ਤੋਂ ਦੂਜੇ ਪਾਸੇ, ਇੰਡੀਆ ਵਾਲੇ ਪਾਸੇ, ਰਾਵੀ ਨਦੀ ਦੇ ਬਿਲਕੁਲ ਨਜ਼ਦੀਕ ਹੈ ਪੱਖੋ ਕੇ ਕਲਾਂ। ਇੱਥੋਂ ਦਾ ਰਹਿਣ ਵਾਲਾ ਸੀ ਇਹ ਭਾਈ ਅਜਿੱਤਾ ਰੰਧਾਵਾ। ਇਹਨੇ ਆਪਣੇ ਖੇਤਾਂ ਵਿੱਚ ਖੂਹ ਲਾਇਆ ਹੋਇਆ ਸੀ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਹਰ ਕੋਈ ਜ਼ਿਮੀਂਦਾਰ, ਹਰ ਕੋਈ ਕਿਸਾਨ ਆਪਣੇ ਖੇਤ ਵਿੱਚ ਖੂਹ ਨਹੀਂ ਸੀ ਲਵਾ ਸਕਦਾ। ਕੋਈ ਧਨਾੜ ਵੱਡਾ ਜ਼ਿਮੀਂਦਾਰ, ਅਮੀਰ ਜ਼ਿਮੀਂਦਾਰ ਹੋਵੇ ਤਾਂ ਹੀ ਉਹ ਆਪਣੇ ਖੇਤ ਵਿੱਚ ਖੂਹ ਲਾ ਲੈਂਦਾ ਸੀ। ਕਈ ਕਈ ਜ਼ਿਮੀਂਦਾਰ ਇਕੱਠੇ ਹੋ ਕੇ ਖੇਤ ਦੀ ਸਿੰਜਾਈ ਕਰਨ ਵਾਸਤੇ ਖੂਹ ਲਵਾਉਂਦੇ ਸਨ, ਕਿਉਂਕਿ ਖੂਹ ਲਵਾਉਣ ਵਾਸਤੇ ਬਹੁਤ ਧਨ ਚਾਹੀਦਾ ਹੈ, ਮਾਇਆ ਚਾਹੀਦੀ ਹੈ, ਰਕਮ ਚਾਹੀਦੀ ਹੈ। ਕੋਈ ਅਮੀਰ ਬੰਦਾ ਹੀ ਆਪਣੇ ਖੇਤਾਂ ਨੂੰ ਸਿੰਜਾਈ ਕਰਨ ਵਾਸਤੇ ਖੂਹ ਲਵਾਉਂਦਾ ਸੀ। ਅਤੇ ਭਾਈ ਅਜਿੱਤਾ ਰੰਧਾਵਾ ਨੇ ਆਪਣਾ ਖੂਹ ਲਗਵਾਇਆ ਹੋਇਆ ਸੀ ਪੱਖੋ ਕੇ ਨਗਰ ਦੇ ਬਾਹਰ ਖੇਤਾਂ ਦੇ ਵਿੱਚ। ਕੋਈ ਸਾਧੂ, ਕੋਈ ਸੰਤ, ਕੋਈ ਪੀਰ ਫਕੀਰ ਲੰਘਦਾ ਟੱਪਦਾ ਇਹਦੇ ਖੂਹ 'ਤੇ ਆ ਜਾਂਦਾ ਸੀ ਪਾਣੀ ਪੀਣ ਵਾਸਤੇ, ਕਿਉਂਕਿ ਪਾਣੀ ਦੇ ਹੋਰ ਸਾਧਨ ਬਹੁਤੇ ਹੈ ਨਹੀਂ ਸਨ। ਅਤੇ ਇੱਕ ਦਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵੀ ਆ ਗਏ। ਹੈ ਤਾਂ ਕੌਤਕ ਸੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ, ਪਰ ਉਪਕਾਰ ਸੀ। ਉਦਾਸੀਆਂ ਕਰਦੇ ਕਰਦੇ ਕਰਦੇ ਕਰਦੇ ਧੰਨ ਗੁਰੂ ਨਾਨਕ ਦੇਵ ਜੀ ਦੀ ਜਦੋਂ ਆਖਰੀ ਉਦਾਸੀ ਸੀ ਨਾ, ਲਗਭਗ ਉਸ ਸਮੇਂ ਦੀ ਗੱਲ ਹੈ, ਭਾਈ ਅਜਿੱਤੇ ਰੰਧਾਵੇ ਦੇ ਖੂਹ 'ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਉਣਾ ਕੀਤਾ। ਔਰ ਇਹ ਉਹੀ ਨਗਰ ਹੈ, ਉਹੀ ਪਿੰਡ ਹੈ ਜਿੱਥੋਂ ਦੇ ਰਹਿਣ ਵਾਲੇ ਭਾਈ ਮੂਲਾ ਖੱਤਰੀ ਸਨ, ਜੋ ਮਾਤਾ ਸੁਲੱਖਣੀ ਦੇ ਪਿਤਾ ਸਨ, ਭਾਵ ਕਿ ਗੁਰੂ ਨਾਨਕ ਦੇਵ ਜੀ ਦੇ ਸਹੁਰਾ ਜੀ ਸਨ। ਅਜਿੱਤਾ ਰੰਧਾਵਾ ਨੂੰ ਕਿਸੇ ਨੇ ਖਬਰ ਦਿੱਤੀ ਹੈ ਕਿ ਤੇਰੇ ਖੂਹ 'ਤੇ ਅੱਜ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਉਣਾ ਕੀਤਾ। ਇਹ ਕਈ ਪ੍ਰਕਾਰ ਦਾ ਭੋਜਨ ਤਿਆਰ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਛਕਾਉਣ ਵਾਸਤੇ ਆਇਆ ਸੀ, ਉਹਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ। ਕਹਿੰਦੇ ਨੇ ਕਰਤਾਰਪੁਰ ਵਸਾਉਣ ਵਿੱਚ ਵੀ ਭਾਈ ਅਜਿੱਤਾ ਰੰਧਾਵਾ ਨੇ ਬੜੀ ਵੱਡੀ ਘਾਲ ਕੀਤੀ ਸੀ, ਬਹੁਤ ਵੱਡੀ ਸੇਵਾ ਕੀਤੀ ਸੀ। ਇਸ ਕਰਕੇ ਕਹਿੰਦੇ ਜਿੱਤਾ ਰੰਧਾਵਾ ਭਲਾ ਹੈ, ਇਹ ਭਲਾ ਸਿੱਖ ਬਣ ਗਿਆ ਸੀ, ਪਰਉਪਕਾਰੀ ਸਿੱਖ ਹੋ ਨਿਬੜਿਆ ਹੈ। ਫਿਰ ਕਹਿੰਦੇ ਬੂੜਾ ਬੁੱਢਾ ਇੱਕ ਮਨ ਧਿਆਵੈ। ਬੂੜਾ ਬੁੱਢਾ ਦਾ ਭਾਵ ਕੀ ਹੈ? ਬਾਬਾ ਬੁੱਢਾ ਸਾਹਿਬ ਜੀ। ਕੁਝ ਇਤਿਹਾਸ ਕਹਿੰਦੇ ਨੇ ਇਹਦਾ ਪਹਿਲਾ ਨਾਮ ਭਾਈ ਬੂੜਾ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੰਮ੍ਰਿਤਮਈ ਬੋਲਾਂ ਦੇ ਨਾਲ ਇਹਦਾ ਨਾਮ ਬਣ ਗਿਆ ਸੀ ਬੁੱਢਾ। ਅਤੇ ਹਰੇਕ ਸਿੱਖ ਇਸ ਨੂੰ ਬਾਬਾ ਬੁੱਢਾ ਜੀ ਕਹਿਣ ਲੱਗ ਪਏ। ਬਜ਼ੁਰਗੀ ਕਰਕੇ ਨਹੀਂ, ਵੱਡੀ ਉਮਰ ਕਰਕੇ ਨਹੀਂ, ਇਹਨੂੰ 10 ਵਰਿਆਂ ਦੀ ਉਮਰ ਵਿੱਚ ਹੀ ਸਿੱਖ ਬਾਬਾ ਬੁੱਢਾ ਆਖਣ ਲੱਗ ਪਏ ਸਨ। ਜਿਵੇਂ ਆਪਾਂ ਕੱਲ੍ਹ ਭਾਈ ਤਾਰੂ ਪੋਪੜ ਦਾ ਇਤਿਹਾਸ ਪੜ੍ਹਿਆ ਸੀ, ਇਹ ਵੀ 10 ਕੁ ਵਰਿਆਂ ਦਾ ਬਾਲਕ ਸੀ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਕੇ ਇਹ ਸਿੱਖ ਬਣ ਗਿਆ। ਇਵੇਂ ਭਾਈ ਗੁਰਦਾਸ ਕਹਿੰਦੇ ਬੂੜਾ ਬੁੱਢਾ ਇੱਕ ਮਨ ਧਿਆਵੈ। ਭਾਈ ਬੂੜਾ ਜਿਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬੁੱਢਾ ਹੋਣ ਦਾ ਵਰਦਾਨ, ਬੁੱਢਾ ਦਾ ਭਾਵ ਸਿਆਣਪ, ਸੂਝਵਾਨ, ਅਕਲ ਵਾਲਾ, ਬੁੱਧੀ ਵਾਲਾ, ਇਹਨੇ ਇੱਕ ਮਨ ਹੋ ਕਰਕੇ ਸਤਿਗੁਰੂ ਜੀ ਦੀ ਸੇਵਾ ਵੀ ਕੀਤੀ ਅਤੇ ਸਿਮਰਨ ਵੀ ਕੀਤਾ। ਆਪਾਂ ਸਾਰਿਆਂ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਇਤਿਹਾਸ ਬੜੀ ਵਾਰ ਪੜ੍ਹਿਆ ਹੈ, ਬੜੀ ਵਾਰ ਸੁਣਿਆ ਹੈ। 6 ਗੁਰੂ ਸਾਹਿਬਾਨਾਂ ਦੀ ਇਹਨਾਂ ਨੇ ਹੱਥੀਂ ਸੇਵਾ ਕੀਤੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਇਹਨਾਂ ਨੇ ਬੜੀ ਵੱਡੀ ਘਾਲ ਕੀਤੀ, ਬੜੀ ਵੱਡੀ ਸੇਵਾ ਕੀਤੀ। ਅੰਤਲੇ ਸਮੇਂ ਵੀ ਇਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੋਦ ਵਿੱਚ ਹੀ ਸਿਰ ਰੱਖ ਕੇ ਪ੍ਰਾਣ ਦਿੱਤੇ ਸਨ ਬਾਬਾ ਬੁੱਢਾ ਸਾਹਿਬ ਜੀ ਦੇ। ਭਾਈ ਗੁਰਦਾਸ ਕਹਿੰਦੇ ਇਹ ਇੱਕ ਮਨ ਚਿੱਤ ਧਿਆਉਣ ਵਾਲਾ ਸਿੱਖ ਹੋ ਨਿਬੜਿਆ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਬਾਅਦ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਖਡੂਰ ਸਾਹਿਬ ਵਿਖੇ ਆ ਗਏ ਅਤੇ ਬਾਬਾ ਬੁੱਢਾ ਜੀ ਵੀ ਫਿਰ ਕਰਤਾਰਪੁਰ ਛੱਡ ਕੇ ਖਡੂਰ ਦੀ ਧਰਤੀ 'ਤੇ ਆ ਗਏ। ਬੜਾ ਲੰਬਾ ਸਮਾਂ ਗੁਰੂ ਅੰਗਦ ਦੇਵ ਜੀ ਨੇ ਖਡੂਰ ਦੀ ਧਰਤੀ 'ਤੇ, ਜਿਹੜੇ ਬੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਆਪਾਂ ਪੜ੍ਹਦੇ ਹਾਂ ਕਿ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਜੋਤ ਲੈ ਕਰਕੇ ਕਰਤਾਰਪੁਰ ਤੋਂ ਚੱਲ ਕੇ ਸ਼੍ਰੀ ਖਡੂਰ ਸਾਹਿਬ ਵਿਖੇ ਆਏ ਅਤੇ ਉਹਨਾਂ ਦੇ ਨਾਲ ਨਾਲ ਪਿੱਛੇ ਪਿੱਛੇ ਬਾਬਾ ਬੁੱਢਾ ਸਾਹਿਬ ਜੀ ਵੀ ਆ ਗਏ। ਫਿਰ ਵਸਾਇਆ ਫਿਰ ਵਾਣ ਸਤਿਗੁਰ ਖਡੂਰ ਜਪ ਤਪ ਸੰਜਮ ਨਾਲ ਧੁੱਧ ਹੋਰ ਮੁੱਚ ਗਰੂ ਲੱਭ ਵਿਨਾਹੇ ਮਾਨਸਾ ਜੋ ਪਾਣੀ ਬੂਰ ਵਰਿਆ ਦਰਗਹਿ ਗੁਰੂ ਦੀ ਕੁਦਰਤੀ ਨੂਰ। ਇਸ ਤਰ੍ਹਾਂ ਦੀ ਗੱਲ ਹੈ, ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਸੇਵਾ ਕੀਤੀ, ਫਿਰ ਗੁਰੂ ਅੰਗਦ ਦੇਵ ਜੀ ਦੀ ਸੇਵਾ ਅਤੇ ਫਿਰ ਗੋਇੰਦਵਾਲ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਚਰਨ ਛਰਨ ਵਿੱਚ ਰਹਿ ਕੇ ਇਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਬਾਬਾ ਬੁੱਢਾ ਜੀ ਦੀ। ਫਿਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਵੀ ਇਹਨਾਂ ਨੇ ਘਾਲ ਕਮਾਈ ਕੀਤੀ, ਸੇਵਾ ਕੀਤੀ। ਔਰ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਵੇਲੇ ਤਾਂ ਬਾਬਾ ਬੁੱਢਾ ਸਾਹਿਬ ਜੀ ਦੀ ਬਹੁਤ ਵੱਡੀ ਘਾਲ ਹੈ, ਬਹੁਤ ਵੱਡੀ ਸੇਵਾ ਹੈ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਅੱਜ ਵੀ ਬਾਬਾ ਬੁੱਢਾ ਸਾਹਿਬ ਜੀ ਦੀ ਨਿਸ਼ਾਨੀ ਬੇਰ ਬਾਬਾ ਬੁੱਢਾ ਜੀ ਹੈ, ਜਿਹਦੇ 'ਤੇ ਇਹ ਇਤਿਹਾਸ ਲਿਖਿਆ ਹੋਇਆ ਕਿ ਜਦੋਂ ਕਿਤੇ ਗੁਰੂ ਅਰਜਨ ਦੇਵ ਜੀ ਸ਼੍ਰੀ ਅੰਮ੍ਰਿਤਸਰ ਨਹੀਂ ਸਨ ਹੁੰਦੇ, ਉਦੋਂ ਫਿਰ ਇੱਥੋਂ ਦੀ ਦੇਖ ਰੇਖ ਬਾਬਾ ਬੁੱਢਾ ਸਾਹਿਬ ਜੀ ਦੀ ਅਗਵਾਈ ਵਿੱਚ ਹੁੰਦੀ ਸੀ। ਸਿੱਖ ਸੰਗਤਾਂ ਦੂਰ ਦੁਰਾਡੇ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਆਉਂਦੀਆਂ ਸਨ, ਅਤੇ ਜੇ ਕਿਤੇ ਗੁਰੂ ਅਰਜਨ ਦੇਵ ਜੀ ਸ਼੍ਰੀ ਅੰਮ੍ਰਿਤਸਰ ਨਾ ਹੁੰਦੇ, ਆਏ ਹੋਏ ਸਿੱਖਾਂ ਨੂੰ ਮਿਲਣਾ, ਉਹਨਾਂ ਦੀ ਸੇਵਾ ਕਰਨੀ, ਇਹ ਸਾਰੀ ਸੇਵਾ ਬਾਬਾ ਬੁੱਢਾ ਸਾਹਿਬ ਜੀ ਦੇ ਹਿੱਸੇ ਆਈ ਹੈ। ਹੋਰ ਵੀ ਲਿਖਿਆ ਹੈ ਕਿ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਹੋ ਰਹੀ ਸੀ, ਇੱਕ ਵਰ੍ਹਾ ਲੱਗਾ ਸੀ ਭਾਈ ਗੁਰਦਾਸ ਜੀ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਕਰਵਾਈ ਗਈ, ਲਿਖਣ ਦਾ ਕੰਮ ਭਾਈ ਗੁਰਦਾਸ ਜੀ ਨੇ ਕੀਤਾ ਸੀ। ਬਹੁਤ ਵੱਡਾ ਸ਼ਮਿਆਨਾ ਲੱਗਾ ਸੀ, ਤੰਬੂ ਲੱਗਾ ਹੋਇਆ ਸੀ, ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਲਿਖਵਾਉਂਦੇ ਸਨ ਅਤੇ ਭਾਈ ਗੁਰਦਾਸ ਜੀ ਲਿਖੀ ਜਾਂਦੇ ਸਨ। ਬਾਅਦ ਵਿੱਚ ਜਿਹੜੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਹੈ ਜਾਂ ਹਰਿਮੰਦਰ ਦੀ ਸੇਵਾ ਹੈ, ਉਹ ਬਾਬਾ ਬੁੱਢਾ ਜੀ ਦੀ ਜ਼ਿੰਮੇਵਾਰੀ ਸੀ, ਉਹ ਕਰਦੇ ਰਹੇ। ਇਸ ਕਰਕੇ ਬਾਬਾ ਬੁੱਢਾ ਜੀ ਦਾ ਬੜਾ ਵੱਡਾ ਨਾਮ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਤਾਂ ਵਿਸ਼ੇਸ਼ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਦਿੱਤੀ ਗਈ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪ ਬਖਸ਼ਿਸ਼ ਕੀਤੀ। ਜਦੋਂ ਸੰਪਾਦਨਾ ਹੋ ਗਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲਿਖਿਆ ਗਿਆ, ਸੰਪੰਨ ਹੋ ਗਿਆ, ਤਾਂ ਅੰਮ੍ਰਿਤ ਵੇਲੇ ਰਾਮਸਰ ਦੇ ਅਸਥਾਨ ਤੋਂ ਬਾਬਾ ਬੁੱਢਾ ਸਾਹਿਬ ਜੀ ਦੇ ਹੀ ਸੀਸ ਉੱਤੇ ਰੱਖਿਆ, ਸਿਰ ਉੱਤੇ ਰੱਖਿਆ ਸੀ, ਅਤੇ ਚੌਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪ ਕੀਤਾ ਸੀ। ਉਸ ਵੇਲੇ ਦਾ ਜ਼ਿਕਰ ਸਾਡੇ ਇਤਿਹਾਸ ਵਿੱਚ ਲਿਖਿਆ। ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਹੋ ਆਵਾਜ਼ ਸੁਣੇ ਸਭ ਪੰਥ, ਅਦਬ ਸਾਹਿਤ ਗ੍ਰੰਥ ਜਦ ਖੋਲਾ, ਲੇਹੇ ਆਵਾਜ਼ ਬੁੱਢਾ ਮੁਖ ਬੋਲਾ। ਸੋ ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਦੀ ਬੜੀ ਵੱਡੀ ਸੇਵਾ ਹੈ, ਇਹ ਜ਼ਿਕਰ ਭਾਈ ਗੁਰਦਾਸ ਜੀ ਕਰ ਰਹੇ ਨੇ। ਜਿੱਤਾ ਰੰਧਾਵਾ ਭਲਾ ਹੈ, ਬੂੜਾ ਬੁੱਢਾ ਇੱਕ ਮਨ ਧਿਆਵੈ, ਫਿਰਨਾ ਖਹਿਰਾ ਜੋਧ ਸਿੱਖ, ਜੀਵ ਆਈ ਗੁਰ ਸੇਖ ਸਮਾਵੈ। ਹੁਣ ਅਗਲਾ ਸਿੱਖ ਹੈ ਭਾਈ ਫਿਰਨਾ, ਇਹ ਖਹਿਰਾ ਜਾਤੀ ਵਿੱਚੋਂ ਸੀ, ਖਹਿਰਾ ਇਹਦੀ ਗੋਤ ਸੀ। ਇਹਨੇ ਵੀ ਬਹੁਤ ਵੱਡੀ ਸੇਵਾ ਕੀਤੀ, ਬਹੁਤ ਵੱਡੀ ਘਾਲ ਕਮਾਈ ਕੀਤੀ। ਫਿਰ ਕਹਿੰਦੇ ਜੋਧ ਸਿੱਖ, ਇੱਕ ਭਾਈ ਜੋਧ ਸਿੱਖ ਹੋਇਆ, ਇਹਦਾ ਵੀ ਬੜਾ ਵੱਡਾ ਨਾਮ ਸੀ, ਇਹਦੀ ਵੀ ਬੜੀ ਵੱਡੀ ਸੇਵਾ ਸੀ। ਭਾਈ ਜੋਧ ਇਹ ਗੁਰੂ ਅੰਗਦ ਦੇਵ ਜੀ ਦੇ ਵੇਲੇ ਦਾ ਸਿੱਖ ਹੋਇਆ। ਕਹਿੰਦੇ ਇਹ ਜਾਤੀ ਵਿੱਚੋਂ ਬ੍ਰਾਹਮਣ ਸੀ ਅਤੇ ਆਪਣੇ ਆਪ ਨੂੰ ਉੱਚ ਜਾਤੀ ਵਾਲਾ ਸਮਝਦਾ ਸੀ ਭਾਈ ਜੋਧ, ਕਿਉਂਕਿ ਇਹ ਵਰਣ ਵੰਡ ਦੇ ਮੁਤਾਬਕ ਸੀ। ਭਾਈ ਜੋਧ ਬ੍ਰਾਹਮਣ ਵੰਸ਼ ਵਿੱਚੋਂ ਸੀ, ਪਰ ਇਹ ਖਡੂਰ ਸਾਹਿਬ ਆ ਗਿਆ। ਇਹਨੇ ਜਦੋਂ ਦੇਖਿਆ ਇੱਥੇ ਤਾਂ ਸਾਰੇ ਬਰਾਬਰ ਹੀ ਬੈਠੇ ਹੋਏ ਨੇ, ਕੋਈ ਜਾਤ ਵਰਣ ਵੰਡ ਇਹ ਭੇਦ ਨਹੀਂ ਹੈ, ਇਹਨੂੰ ਕਈ ਦਿਨ ਆਲਕ ਜੀ ਆਈ ਕਿ ਮੈਂ ਤਾਂ ਉੱਚੀ ਕੁੱਲ ਵਿੱਚੋਂ ਹਾਂ, ਉੱਚੀ ਵੰਸ਼ ਵਿੱਚੋਂ ਹਾਂ, ਅਤੇ ਮੇਰੇ ਵੀ ਅੰਦਰ ਨਾਮ ਕਿਵੇਂ ਟਿਕੇ। ਕਹਿੰਦੇ ਭਾਈ ਜੋਧ ਨੇ ਕੀ ਕੀਤਾ, ਫਿਰ ਲੰਗਰ ਵਿੱਚ ਸੇਵਾ ਕਰਨੀ ਕੀਤੀ। ਇਹ ਕਹਿੰਦੇ ਜੂਠੇ ਭਾਂਡੇ ਮਾਂਜਣ ਦੀ ਸੇਵਾ ਕਰਦਾ ਸੀ, ਅਤੇ ਜੂਠੇ ਬਰਤਨਾਂ ਦੇ ਵਿੱਚ ਜਿਹੜਾ ਥੋੜ੍ਹਾ ਬਹੁਤਾ ਭੋਜਨ ਲੱਗਾ ਹੁੰਦਾ ਸੀ ਨਾ, ਉਹ ਖਾ ਕੇ ਇਹ ਜੀਵਨ ਨਿਰਵਾਹ ਕਰਨ ਲੱਗਾ। ਉਹਦਾ ਇੱਕ ਕਾਰਨ ਸੀ ਕਿ ਵੱਡੇ ਹੋਣ ਦਾ, ਉੱਚੀ ਕੁੱਲ ਹੋਣ ਦਾ ਜਿਹੜਾ ਮੇਰੇ ਅੰਦਰ ਹੰਕਾਰ ਹੈ ਉਹ ਮਰ ਜਾਏਗਾ। ਉਹ ਹੌਲੀ ਹੌਲੀ ਸਿੱਖਾਂ ਨੂੰ ਪਤਾ ਲੱਗਿਆ, ਸਿੱਖਾਂ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਆਖਿਆ। ਕਹਿਣ ਲੱਗੇ ਗੁਰੂ ਅੰਗਦ ਦੇਵ ਮਹਾਰਾਜ, ਇਹ ਭਾਈ ਜੋਧ ਸਿੱਖਾਂ ਦਾ ਜੂਠਾ ਭੋਜਨ ਖਾਂਦਾ ਹੈ, ਨਾਲੇ ਜੂਠੇ ਭਾਂਡੇ ਧੋਂਦਾ ਹੈ, ਲੰਗਰ ਵਿੱਚੋਂ ਪ੍ਰਸ਼ਾਦਾ ਨਹੀਂ ਛਕਦਾ, ਇੱਕ ਦਿਨ ਗੁਰੂ ਅੰਗਦ ਦੇਵ ਜੀ ਨੇ ਭਾਈ ਜੋਧ ਨੂੰ ਆਪਣੇ ਕੋਲ ਬੁਲਾ ਕੇ ਕਾਰਨ ਪੁੱਛਿਆ। ਕਹਿਣ ਲੱਗਾ, ਸਤਿਗੁਰੂ, ਮੇਰੇ ਅੰਦਰ ਬ੍ਰਾਹਮਣ ਹੋਣ ਦਾ ਹੰਕਾਰ ਹੈ, ਵੱਡਾਪਣ ਹੈ, ਉਹਨੂੰ ਮੈਂ ਦੂਰ ਕਰਨ ਵਾਸਤੇ ਸਿੱਖਾਂ ਦਾ ਜੂਠਾ ਭੋਜਨ ਵਧਿਆ ਹੋਇਆ ਖਾ ਕੇ ਇਸ ਜਾਤ ਅਭਿਮਾਨ ਨੂੰ ਮਾਰਨਾ ਚਾਹੁੰਦਾ ਹਾਂ। ਗੁਰੂ ਅੰਗਦ ਦੇਵ ਜੀ ਨੇ ਇਸ ਤਰ੍ਹਾਂ ਭਾਈ ਜੋਧ ਜੀ ਨੂੰ ਇਸ ਪਾਸੇ ਤੋਂ ਵਰਜ ਕੇ ਲੰਗਰ ਦੀ ਸੇਵਾ ਬਖਸ਼ੀ। ਉਹ ਜ਼ਿਕਰ ਕਰ ਰਹੇ ਨੇ, ਫਿਰਨਾ ਖਹਿਰਾ ਜੋਤ ਸਿੱਖ ਜੀਵਾਈ ਗੁਰਸਿੱਖ ਸਮਾਵੈ, ਗੁੱਜਰ ਜਾਤ ਲੁਹਾਰ ਹੈ ਗੁਰਸਿੱਖੀ ਗੁਰਸਿੱਖ ਸੁਣਾਵੈ, ਨਾਈ ਧਿੰਗ ਵਖਾਣੀਐ ਸਤਿਗੁਰ ਸੇਵ ਕੁਟੰਬ ਤਰਾਵੈ, ਗੁਰਮੁਖ ਸੁਖ ਫਲ ਅਲਖ ਲਖਾਵੈ। ਇਹ ਕਈ ਜਾਤਾਂ ਦੇ ਸਿੱਖ ਸਨ, ਕਈ ਗੋਤਾਂ ਦੇ ਸਿੱਖ ਸਨ, ਕੋਈ ਵੱਡੀਆਂ ਜਾਤਾਂ ਦੇ, ਕੋਈ ਛੋਟੀਆਂ ਜਾਤਾਂ ਦੇ। ਗੁਰੂ ਨਾਨਕ ਮਹਾਰਾਜ ਜੀ ਗੁਰੂ ਅੰਗਦ ਦੇਵ ਜੀ ਦੇ ਚਰਨ ਸ਼ਰਨ ਵਿੱਚ ਆ ਕੇ ਸਿੱਖੀ ਰੂਪ ਹੀ ਧਾਰਨ ਕਰ ਜਾਂਦੇ ਸਨ। ਸਮਾਂ ਸਮਾਪਤ ਹੋਇਆ। ਗੁਰਬਾਣੀ ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨਾ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ, ਸ਼੍ਰੀ ਮੁਕਤਸਰ ਸਾਹਿਬ ਵਾਲੇ, ਜੋ ਕਿ ਗੁਰਮਤਿ ਵਿਚਾਰਾਂ ਦੀ ਸਾਂਝ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਸੋ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ। ਆਹੋ ਸਮਾਂ ਹੈ ਜਿੱਥੇ ਅੱਜ ਵਾਹਿਗੁਰੂ ਸਿਮਰਨ ਜਾਪ ਹੋਣਗੇ। ਉੱਥੇ ਗੁਰਮੁਖ ਪਿਆਰੇ ਪਹੁੰਚੇ ਨੇ, ਜੋ ਕਿ ਗੁਰਬਾਣੀ ਦਾ ਕੀਰਤਨ ਵਿਚਾਰਾਂ ਵੀ ਨਾਲ ਅੱਜ ਸਰਵਣ ਕਰਾਉਣਗੇ। ਸੋ ਸਾਰੇ ਗੁਰਮੁਖ ਪਿਆਰਿਆਂ ਦਾ ਖਾਲਸਾ ਦੀਵਾਨ ਸੋਸਾਇਟੀ ਵੱਲੋਂ ਉਹਨਾਂ ਦੇ ਆਉਣ ਨੂੰ ਜੀਓ ਆਇਆ। ਆਓ ਸਾਰੇ ਰਲ ਮਿਲ ਕੇ ਇਹਨਾਂ ਦੇ ਨਾਲ ਜਿੱਥੇ ਵਾਹਿਗੁਰੂ ਸਿਮਰਨ ਜਾਪ ਕਰਨਾ, ਉੱਥੇ ਗੁਰਬਾਣੀ ਦੀਆਂ ਵਿਚਾਰਾਂ ਅਤੇ ਗੁਰਮਤਿ ਵਿਚਾਰਾਂ ਗੁਰਬਾਣੀ ਦੇ ਕੀਰਤਨ ਵੀ ਅੱਜ ਨਾਲ ਸਰਵਣ ਕਰਾਉਣਗੇ। ਸੋ ਆਓ, ਗੁਰਮੁਖ ਪਿਆਰੇ ਸੇਵਾ ਨਿਭਾ ਰਹੇ ਨੇ। ਸੋ ਗੁਰਮੁਖ ਪਿਆਰਿਆਂ ਨੂੰ ਬੇਨਤੀ ਹੈ ਸਟੇਜ 'ਤੇ ਆਣ ਕੇ ਸੁਸ਼ੋਭਿਤ ਹੋਣ, ਤਾਂ ਕਿ ਇਹ ਸਾਰਾ ਪ੍ਰੋਗਰਾਮ ਸਮੇਂ ਸਿਰ ਹੋ ਸਕੇ। ਸੋ ਸਾਰੇ ਗੁਰਮੁਖ ਪਿਆਰਿਆਂ ਦਾ ਖਾਲਸਾ ਦੀਵਾਨ ਸਾਡੀ ਵੱਲੋਂ ਬਹੁਤ ਬਹੁਤ ਧੰਨਵਾਦ ਜੀਓ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਆਓ ਗੁਰਪ੍ਰੀਤ ਸਾਹਿਬ ਸੰਗਤ ਜੀ, ਜਿੰਨਾ ਚਿਰ ਗੁਰੂ ਪਿਆਰੇ ਤਿਆਰੀ ਕਰਦੇ ਹਾਂ ਆਪਾਂ ਸਿਮਰਨ 'ਚ ਜੁੜੀਏ ਜੀ। ਆਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਗੁਰੂ ਜੀ ਸਾਜੀ ਨਿਵਾਜੀ, ਗੁਰੂ ਪਿਆਰੀ ਸਾਧਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Why could have?

Sadh Sangat. What better opportunity to do Simran together?

Why sit?

Why could have?

वाहिगुरु जी का खालसा, वाहिगुरु जी की फतेह।

Why could it?

0: ਚੱਕਣ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਾਰੇ ਗੁਰੂ ਪਿਆਰਿਆਂ ਦਾ, ਜੋ ਕਿ ਬੜੇ ਹੀ ਪਿਆਰ ਦੇ ਨਾਲ ਜਿੱਥੇ ਗੁਰੂ ਕੀ ਬਾਣੀ ਸਰਵਣ ਕਰਾ ਰਹੇ ਸਨ, ਉੱਥੇ ਗੁਰਮਤਿ ਵਿਚਾਰਾਂ ਦੀ ਸਾਂਝ ਆਪ ਜੀ ਦੇ ਨਾਲ ਸਾਂਝੀ ਕੀਤੀ। ਸਾਰਿਆਂ ਗੁਰਮੁਖ ਪਿਆਰਿਆਂ ਦਾ ਖਾਲਸਾ ਦੀਵਾਨ ਸਾਹਿਬ ਜੀ ਵੱਲੋਂ ਬਹੁਤ ਬਹੁਤ ਧੰਨਵਾਦ। ਹਰ ਬੁੱਧਵਾਰ ਨੂੰ ਜੋ ਕਿ 7 ਵਜੇ ਤੋਂ 8 ਵਜੇ ਤੱਕ ਵਾਹਿਗੁਰੂ ਸਿਮਰਨ ਜਾਪ ਹੁੰਦੇ ਨੇ, ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਅਤੇ ਬਖਸ਼ਾਂ ਪ੍ਰਾਪਤ ਕਰੋ। ਇੱਥੇ ਹੀ ਦੀਵਾਨ ਦੀ ਸਮਾਪਤੀ ਹੈ, ਉਹ ਆਨੰਦ ਸਾਹਿਬ ਜੀ ਦੇ ਪਾਠ ਉਪਰੰਤ ਅਰਦਾਸ ਬੇਨਤੀ, ਫਿਰ ਗੁਰੂ ਸਾਹਿਬ ਜੀ ਦੇ ਸੁਖਾਸਨ ਹੋਣਗੇ ਜੀ। ਸਾਰੀਆਂ ਸੰਗਤਾਂ ਦਾ, ਗੁਰਮੁਖ ਪਿਆਰਿਆਂ ਦਾ ਖਾਲਸਾ ਦੀਵਾਨ ਸਾਹਿਬ ਜੀ ਵੱਲੋਂ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੇ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨਉਣ ਦਿਆ ਵੈ ਧਾਈ ਸਭ ਤਾਈ ਹੋਈ ਸਹਾਇ

ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤਾ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਦੇ ਚੜੀ ਆਰਿਆਂ ਨਾ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ,

ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ

ਗੁਰਮਾਂ ਦੀ ਸੋਝੀ ਬਖਸ਼ਣੀ, ਵਿਦਿਆ ਦੇ ਦਾਨ ਬਖਸ਼ਣੇ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਤੀਰਥ ਭਾਅ ਬਖਸ਼ਣਾ।

ਤੇ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਬ ਗੁੜੀ ਦੀਪਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹੈ ਕਰਕੇ ਤੇ ਆਖੀਐ ਕਰਕੇ ਕਾ ਹੋਏ ਵਿਚਾਰੋ ਕਰ ਗਾਵੋ ਸੋਹਿਲਾ ਸਿਰ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸੰਭਾਲੇ।

ਸਜਣਿਆ ਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਏ ਨਾਨਕ ਸੇ ਦੇ ਆਵਨ ਰਾਗਿਆ ਸੰਭਾਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਂ ਰਹਾਉ ਵਿਸ਼ਵੇ ਚਸਿਆਂ ਘੜੀਆਂ ਪਹਿਰਾ ਥਿੱਤੀ ਵਾਰੀ ਮਾਫ ਹੋਆ ਸੂਰਜ ਏਕੋ ਰੁੱਤ ਅਨੇਕ

ਫਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਿਜ ਤਵ ਨੈਨ ਨਨ ਨੈਨ ਹੈ ਤੋਇ ਕੋ ਸਹਿਜ ਮੂਰਤ ਨਨ ਏਕ ਤੋਹੀ ਸਹਿਜ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਜ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਇਸ ਭਾਵੈ ਸਵਾਰਤੀ ਹੋਏ।

ਸਿਫਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੋਤ ਪੁਨ ਵੱਡਾ ਹੇ ਰਹਾਓ ਸਾਕਤ ਹਰ ਰਸ ਸਾਧ ਨ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ ਜਿਉਂ ਜਿਉਂ ਚਲੈ ਚੁਬੈ ਦੁਖ ਪਾਵਹਿ ਜਮ ਕਾਲ ਸਹਿ ਸ੍ਰੀ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਅਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਡੈਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਔਦ ਕਟੈ ਦਿਨ ਸਰੈਣਾਰੀ ਮਨ ਗੁਰ ਮਿਲ ਕਾਜ ਸਵਾਰੀ ਰਹਾਓ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹੋ ਰਸ ਅਕਾਤ ਕਥਾ ਤਿਨ ਜਾਨੀ ਜਾਕੋ ਆਏ ਸੋਈ ਵਿਹਾ ਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ

ਪਾਈ ਨਾਉ ਨਾ ਜਾਣੀ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਨਹੀਂ ਧਿਆਇ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਰਉ ਸਿਮਰਉ ਸ੍ਰੀ ਹਰਿ ਰਾਇ ਸ਼੍ਰੀ ਹਰਿ

ਕੂੜ ਧੰਨਵਾਦ ਸ਼ੁਕਰ ਹੈ ਸੱਚੇ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਤੂੰ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਧਰਮਾ ਦੇ ਠਾਡੇ ਦਰਬਾਰ ਤੁਝ ਮੈਨੂੰ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜਾ ਖੋਲ ਕੇ ਵਾਰ ਹਮ ਆਪ ਗੁਣ ਭਰੇ ਏਕ ਗੁਣਦਾਈ ਅੰਮ੍ਰਿਤ ਛਾੜ ਵਿਖੈ ਵਿਖਾਈ ਮਾਇਆ ਮੋਹ ਪਰਮ ਪੈ ਬੋਲੇ ਸੁਤ ਦਾਰਾ ਸੰਮ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਇਹ ਮਲੰਤਾ ਜੰਤਰਾ ਸਮਿਤਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੂ ਸ਼ਰਨਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੂ ਸ਼ਰਨਾਈ ਵਾਹਿਗੁਰੂ ਜੀ ਕਾ ਖਾਲਸਾ

ਜਨਮ ਮਰਨ ਦੁਹ ਜਾਏ ਹੋਵਾ ਸਭ ਸਕ ਸੰਬੰਧੀ ਦੁਨੇ ਰਸੋਂ ਕਰਸੋਂ ਚੱਟੀਆ ਉਦ ਰਿੱਠੇ ਸੱਚੇ ਪਾਤਸ਼ਾਹ।

ਵਾਹਿਗੁਰੂ ਸਾਹਿਬ ਜੀਓ, ਜਪ ਜੀ ਸਾਹਿਬਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਸੀ ਭੀ ਸੱਚ ਸੋਚਾ ਸੋਚਣ ਹੋਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਈ ਜੇ ਲਾਏ ਰਹਾਂ ਅਵਤਾਰ ਭੁੱਖਿਆ ਭੁੱਖ ਨਾ ਤਰੀ ਜੇ ਨਾ ਪੁਣੀਆਂ ਭਾਰ ਸਹਿ ਸਿਆਣਪਾਂ ਲੱਖ

ਸੈਤਾਨ ਗਾਵੈ ਕੋ ਦਾ ਜਣੇ ਨਿਸ਼ਾਨ ਗਾਵੈ ਕੋ ਗੁਣ ਮਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀਅ ਲੈ ਫਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਗੁੜਕੋਟਾ ਦੀਂਦਾ ਦੇ ਲੈਂਦੇ ਸਗ ਪਾਏ ਜੁਗਾ ਜੁਗੰਦਰ ਕਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੂ ਨਾਨਕ ਵਿਸੈ ਵੇ ਪਰਵਾਹੁ ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾਉ ਅਪਾਰ

ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵਾ ਕੱਪੜਾ ਨਦਰੀ ਮੁਖਵਾ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਆ ਗੁਣੀ ਨਿਦਾਨ ਗਾਵੀਆ ਸੁਣੀਐ ਮਨ ਕੀਆ ਭਾਵ ਦੁੱਖ ਪਾਰ ਹਰ ਸੋ ਕਰ ਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਇ ਗੋਰੀ ਸਰ ਗੁਰ ਗੋਰਖ ਬਰਮਾ ਗੋਰ ਪਾਰਵਤੀ ਮਾਈ ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇ ਬੁਜਾਈ ਸਭਨਾ ਜੀ ਆਖਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜਿਤ ਸਭਾਵਾ ਬਾਣੀ ਕੇ ਨਾਈ ਕਰੀ ਜੇਤੀ ਸਰਠੋ ਪਾਈ ਵੇਖਾ ਮਨ ਕਰਮਾ ਕੇ ਮਿਲਾ ਲਈ ਮਾਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਕਦੇ ਮਜਾਈ ਸਭਨਾ ਜੀਆਂ ਕਾ ਇਕ ਦਾਤਾ ਸੂ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵੇ ਜਾਣੀਐ ਨਾ ਚਲੈ ਸਭ ਕੁਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਾਗਲੇ ਜੇ ਤਿਸ ਨਦਰ ਨ ਆਵਈ ਤਾਂ ਮਾਤ ਨੂੰ ਪੁੱਛਿਆ ਕਿ ਕੀਟਾ ਅੰਦਰ ਕੀਟਾ ਕਰ ਦੋਸੀ ਦੋ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਮੰਤਿਆ ਗੁਣ ਦੇ ਤੀਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ

ਪਾਸ਼ੋ ਸਹਾਇ ਕਾਗਰ ਕਰਮ ਨ ਲਿਖਣ ਹਾਰ ਮੰਨੇ ਕਾਬਾ ਕਰਮ ਵਿਚਾਰੇ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣ ਮਨ ਗੋਏ ਮੰਨੈ ਸੁਰਤ।

ਸਾਜਨ ਸੂਤ ਜੇ ਕੋ ਬੁਝੀ ਹੁਆ ਸਚਿਆਰ ਧਵਲੈ ਉਮਰ ਗੀਤਾ ਭਾ ਧਰਤੀ ਹੂਰ ਪਰੈ ਹੁਣ ਹੋਰ ਦਿੱਤੀ ਭਾ ਤਲੈ ਗੁਣ ਜੋਰ ਜੀਆ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣਾ ਕੋ ਇਹ ਲੇਖਾ ਲਿਖਿਆ ਕੀਤਾ ਹੂੰ ਇਹ ਕੀਤਾ ਤਾਨ ਸਵਾਲ।

ਕਿਰਪਾ ਵਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਘ ਜਪ ਸੰਘ ਬਾਉ ਸੰਘ ਪੂਜਾ ਸੰਗ ਬਤਾਉ

ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਮਨ ਕਹਾ ਮੀਚਾਰ ਬਾਰਿਆਂ ਜਾ ਮਾਈ ਕਬਾਰ ਜੂਤਲ ਬਾਬਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਘੂਰ ਸੰਖ ਚੂਰ ਰਾਮ ਕੂਰ ਅਸੰਖ ਅਮਰ ਕਰ ਜਾਹੇ ਜੂਰ ਸੰਘ ਗਾਲ ਵੜ ਹੱਤਿਆ ਕਮਾਹੇ ਸੰਘ ਪਾਪੀ ਬਾਪ ਕਰ ਜਾਏ ਅਸੰਗ ਕੂੜਿਆਰ ਗੂੜੇ ਫਿਰਾਹੇ ਸੰਘ ਮਰੇ ਸਮਰ ਪੱਖ ਖਾਹੇ ਸੰਗ ਨਿੰਦਾ ਸਰ ਕਰੈ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋਤਰ ਬਾਬਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਵ ਸੰਖ ਥਾਵ ਅਗਮ ਅਗਮ ਅਸੰਖ ਲੋਆ ਅਸੰਖ ਕਹਿ ਸਿਰ ਭਾਰ ਹੋਈ ਅਖਰੀ ਨਾਮ ਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ

ਪਹੁੰਚਾਉ। ਕਵਣ ਸੁਮੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹੋ ਕਵਣ ਜਿਤ ਹੁਆ ਆਕਾਰ ਮੇਲ ਨ ਪਾਈਆ ਪੰਡਤੀ ਜੇ ਹੁਆ ਲੇ ਪੁਰਾਣ ਵਕਤਨ ਪਾਇਓ ਕਾਦੀਆਂ ਜੇ ਲਿਖਾਂ ਲੇ ਕੁਰਾਨ ਥਿਤ ਵਾਰ ਨਾ ਜੋਗੀ ਜਾਣਾ ਰੁੱਤ ਮਾਹੁ ਨਾ ਕੋਈ ਜਾਂ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਕਿਵਸਾ ਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ।

ਸਾਲਾਹੀ ਸਾਲਾਹੀ ਏਤੀ ਸੁਰਤ ਨ ਪਾਈਆ ਨਦੀਆਂ ਤੈ ਬਹਾ ਪਵੈ ਸਮੁੰਦਰ ਜਾਣੀਆ ਸਮੁੰਦ ਸਾ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤਨੜਾ ਮਨੀ ਜੇ ਤਹ ਮਨੋ ਨ ਵੀਸਰੈ ਅੰਦਰ ਸੁਰਤੀ ਕਰਨੇ ਅੰਦੇ ਅੰਦਰਾਂ ਕਰਨਾ ਦੇਨੇ ਅੰਦੇ ਅੰਦਰਾਂ ਵੇਖਣ ਸੁਣਨੇ ਅੰਦੇ ਅੰਦਰਾਂ ਜਾਪੈ ਕਾਮਨ ਮੰਤਾ ਅੰਦਰ ਜਾਪੈ ਕੀਤਾ ਆਕਾਰ ਅੰਦਰ ਜਾਪੈ ਪਾਰਾ ਵਾਰ ਅੰਧਕਾਰ ਕੀਤੀ ਮਿਰਲਾਏ ਤਾਂ

ਏ ਬੜੀ ਉੱਚਾ ਹੋਵਾ ਕਵੇ ਤੇ ਸੁੱਚਾ ਕਉ ਜਾਣਾ ਸੋਵੇ ਜੇ ਬੜੇ ਆ ਜਾਣੀ ਆ ਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖੇ।

ਕੀਤੇ ਲਾਲਾ ਮੁਕਰ ਬਾਹੇ ਕੀਤੇ ਮੂਰਖ ਆਹੀ ਖਾਏ ਕੀਤਿਆਂ ਦੂਬੂ ਸਰਮਾਰ ਏ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਗਣ ਸਿੱਕਾ ਕੋਵੇ ਜੇ ਕੋ ਖਾਏ ਗਏ ਆਖਣ ਬਾਏ ਉਹ ਜਾਣਾ ਜਿੱਤੀਆਂ ਮੈਂ ਖਾਏ ਆਪੇ ਜਾਣਾ ਆਪੇ ਦੇ ਆਖ ਹੈ ਸੇ ਪੇ ਕਹੀ ਗੇ ਜਿਸ ਨੂੰ

ਕੇਤੇ ਆਖੈ ਆਖਣ ਬਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਗਿੰਦੇ ਹੂਰ ਕਰੇਤਾ ਆਗਨ ਸੁੱਕਾ ਕੇਈ ਕੇ, ਜੇ ਵਡਬਾਵਾ ਤੇ ਵਡ ਹੋਵੇ, ਨਾਨਕ ਜਾਣਾ ਸਾਚਾ ਸੋਵੇ, ਜੇ

ਕੀਤੇ ਵਾਮਣਹਾਰੇ ਕੇਤੇ ਰਾ ਪਰੀਸੋ ਕਹੀਆਂ ਕੀਤੇ ਗਾਵਣ ਹਾਰੇ ਗਾਵੈ ਤੁਹਨੋ ਪੌਣ ਬਾਣੀ ਵੈ ਸੁੰਦਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚੇਤਾ ਗੋਪਤ ਲਿਖ ਜਾਣੈ ਨਿਖਲੇ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵਦੇ ਅੰਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਕਾਮਨ ਸਾਹਿਬ ਵਿਚਾਰੇ ਗਾ ਮਨ ਜਤੀ ਸਤੀ ਸੰਦੋਖੀ ਗਾਵੈ ਵੀਰ ਨਰਾਰੇ ਕਾਮਨ ਪੰਡਾ ਬੰਦਨ ਕੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਨੀਆ ਮਨ ਮੋਹਨਾ ਸੁਰਗਾ ਮਛ ਪਿਆਲੇ ਕਾਮਨ ਰਤਨੇ ਉਪਾਏ ਤੇਰੇ ਅਰਥਰ ਦੀਥ ਨਾਲੇ ਗਾਵੈ ਜੋਤ ਮਹਾਮਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡਲ ਵਰ ਪੰਡਾ ਕੱਕਾ ਰੱਖੇ ਤਾਰੇ ਸੇਈ ਤੁਦਨੋ ਗਾਵੈ ਜੋਤਰ ਬਾਵਨ ਰਤੇ ਤੇਰੇ ਪੁੱਤਰ ਸਾਲੇ ਹੋਰ ਕੀਤੇ ਕਾਮਨ ਸੇ ਮੈਂ ਚਿਤਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਾਚਾ ਸਾਚੀ ਨਾਈ

ਆਦੇਸ਼ ਆਦਨ ਨੀਲਾ ਆਦਨ ਆਜੇ ਗੋਵੇ ਸਾਸਨ ਵੇ ਲੋਏ ਭੰਡਾਰ ਜੁਗ ਸ਼ਿਵਾ ਸੁਵੇ ਕਾਵਾਰ ਕਰ ਕਰ ਵੇਖਾ।

ਸੰਸਾਰ ਜਿਸ ਹੱਥ ਜੋਰ ਕਰ ਵੇਖਾ ਸੋਏ ਨਾਨੂ ਤਮਨੀ ਨਾ ਟੋਏ ਰਾਤੀ ਰੁਤੀ ਸਿੱਤੀ ਵਾਰ ਪਵਣ ਪਾਣੀ ਅਗਨੀ ਪਾਤਾ ਤੇ ਵੇ ਤੱਤੀ ਥਾਵਰ ਕੀ ਧਰਮ ਸਾਤ ਸਵੇ ਜੀ ਅਜੂਤ ਕੇ ਰੰਗ ਦਿਨ ਕੇ ਰਾਮਾਣੇ ਕਾਨੰਦਾ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਦਿੱਤਾ ਸੁਹਿਨ ਬਨ ਪ੍ਰਵਾਨ ਦਰੀ ਕਰਮ ਬਵੈ ਨਿਸਾਨ ਕਚ ਪਕਾਈ ਉੱਥੇ ਪਾਏ ਨਾਨ ਗਏ ਜਾ ਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇਆ ਆਖੋ ਕਰਮਾ ਕੇਤੇ ਪਾਉਣ ਪਾਣੀ

ਕੀਤੇ ਕੀਤੇ ਰੰਗ ਸੰਬੰਧ ਕੀਤੀਆਂ ਖਾਣੀ ਕੀਤੀ ਬਾਣੀ ਕੀਤੇ ਪਾਦ ਨਿੰਦ ਕੀਤੀਆਂ ਸੁਰਤੀ ਸੇਵਾ ਕੀਤੇ ਨਾਨਕੇ ਅੰਦਰੇ ਅੰਦਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਤਾ ਨਾਲ ਬਨੋਦ ਕੂੜਾ ਆਨੰਦ ਸਰਮ ਖੰਡ ਕੀ ਬਾਣੀ ਨੂੰ ਤਿੱਥਾ ਕਾਰਜ ਕਰੀਏ ਬਹੁਤਾਂ ਨੂੰ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪੁੱਛਦਾਏ ਤਿੱਥਾ ਕਰੀਏ ਸੁਰਤ ਮਤ ਮਨ ਬੁੱਧ ਤਿੱਥਾ ਕਰੀਏ ਸਦਾ ਸਦਾ ਗੀ ਸੁਧ ਕਰਮ

ਜਿਨਕਾ ਰਾਮ ਸਹਿ ਮਨ ਮਾਹੇ ਤਿੱਥਾ ਭਗਤ ਮਸੇ ਕੇ ਨੂਆ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖਿਆ ਨਦਰ ਨਿਹਾ ਤਿੱਥਾ ਖਨ ਮੰਡਲ ਵਰਬੰਡ ਜੇ ਕੂ ਕਥੈ ਦਇੰਦ ਨਿਅੰਤ ਤਿੱਥਾ ਲੋ ਲੋ ਆਕਾਰ ਜੇਬ ਜੇਬ ਹੁਕਮ ਤਿਵ ਤਿਵਕਾਰ ਵੇਖਿਆ ਵਿਖਸਾ ਕਰਮ ਵਿਚਾਰ

ਨਾਨਕ ਦੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਏ ਆ ਗਏ ਮਸਕਤ ਕਾਲ ਨਾਨਕ

ਦੇਵੇ। ਨਮਸਤੰਗਾ ਭੇਖੇ, ਨਮਸਤੰਗਾ ਲੇਖੇ, ਨਮਸਤੰਗਾ ਕਾਏ, ਨਮਸਤੰਗਾ ਜਾਏ, ਨਮਸਤੰਗਾ ਗੰਜੇ, ਨਮਸਤੰਗਾ ਪੰਜੇ, ਨਮਸਤੰਗਾ ਰਾਮੇ, ਨਮਸਤੰਗਾ ਠਾਮੇ, ਨਮਸਤੰਗਾ ਕਰਮੰ, ਨਮਸਤੰਗਾ ਧਰਮੰ, ਨਮਸਤੰਗਾ ਨਾਮੰ, ਨਮਸਤੰਗਾ ਤਾਮੰ, ਨਮਸਤੰਗਾ ਜੀਤੇ, ਨਮਸਤੰਗਾ ਪੀਤੇ, ਨਮਸਤੰਗਾ ਬਾਹੇ, ਨਮਸਤੰਗਾ ਟਾਹੇ, ਨਮਸਤੰਗਾ ਨੀਲੇ, ਨਮਸਤੰਗਾ ਨਾਦੇ, ਨਮਸਤੰਗਾ ਛੇਦੇ, ਨਮਸਤੰਗਾ ਗਾਦੇ, ਨਮਸਤੰਗਾ ਗੰਜੇ, ਨਮਸਤੰਗਾ ਪੰਜੇ, ਨਮਸਤੰਗ ਉਦਾਰੇ, ਨਮਸਤੰਗਾ ਪਾਰੇ, ਨਮਸਤੰਗ ਸੋਏਕਾ, ਨਮਸਤੰਗਾ ਨੇਕਾ, ਨਮਸਤੰਗਾ ਭੂਤੇ, ਨਮਸਤੰਗਾ ਜੂਬੇ, ਨਮਸਤੰਗ ਨਰਕਰਮੇ, ਨਮਸਤੰਗ ਨਰਬ੍ਰਹਮੇ, ਨਮਸਤੰਗ ਨਿਰਦੇਸ਼ੇ, ਨਮਸਤੰਗ ਨਿਰਭੇਸ਼ੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਕਾਤੇ, ਨਮਸਤੰਗ ਨਿਰਧੂਤੇ, ਨਮਸਤੰਗਾ ਭੂਤੇ, ਨਮਸਤੰਗਾ ਲੋਕੇ, ਨਮਸਤੰਗਾ ਸ਼ੋਕੇ, ਨਮਸਤੰਗ ਨਿਰਤਾਪੇ, ਨਮਸਤੰਗਾ ਥਾਪੇ, ਨਮਸਤੰਗ ਦਰਮਾਨੇ, ਨਮਸਤੰਗ ਨਿਧਾਨੇ, ਨਮਸਤੰਗਾ ਗਾਹੇ, ਨਮਸਤੰਗਾ ਬਾਹੇ, ਨਮਸਤੰਗ ਦਰਬਰਗੇ, ਨਮਸਤੰਗਾ ਸਰਗੇ, ਨਮਸਤੰਗ ਪਰਭੋਗੇ, ਨਮਸਤੰਗ ਸਜੋਗੇ, ਨਮਸਤੰਗਾ ਰੰਗੇ, ਨਮਸਤੰਗਾ ਭੰਗੇ, ਨਮਸਤੰਗਾ ਗਮੇ, ਨਮਸਤਸਤਰਮੇ, ਨਮਸਤੰਗ ਜਲਾਸ਼ਰੇ, ਨਮਸਤੰਗ ਨਿਰਾਸ਼ਰੇ, ਨਮਸਤੰਗ ਆਜਾਤੇ, ਨਮਸਤੰਗ ਆਪਾਤੇ, ਨਮਸਤੰਗ ਅਮਜਬੇ, ਨਮਸਤਸਤ ਅਜਮੇ, ਆਦੇਸੰਗ ਆਦੇਸੇ, ਨਮਸਤੰਗ ਆਪੇਸੇ, ਨਮਸਤੰਗ ਨਿਰਤਾਮੇ, ਨਮਸਤੰਗ ਨਿਰਵਾਮੇ, ਨਮੋ ਸਰਬਕਾਲੇ, ਨਮੋ ਸਰਬਦਿਆਲੇ, ਨਮੋ ਸਰਬਰੂਪੇ, ਨਮੋ ਸਰਾਭੂਪੇ, ਨਮੋ ਸਰਬਖਾਪੇ, ਨਮੋ ਸਰਬਥਾਪੇ, ਨਮੋ ਸਰਬਕਾਲੇ, ਨਮੋ ਸਰਾਪਾਲੇ, ਨਮਸਤਸਤ ਦੇਵੈ, ਨਮਸਤੰਗ ਅਪੀਵੈ, ਨਮਸਤੰਗ ਅਜਨਮੇ, ਨਮਸਤੰਗ ਸੋਬਨਮੇ, ਨਮੋ ਸਰਬਗੌਣੇ, ਨਮੋ ਸਰਾਭੌਣੇ, ਨਮੋ ਸਰਬਰੰਗੇ, ਨਮੋ ਸਰਬੰਗੇ, ਨਮੋ ਕਾਲਕਾਲੇ, ਨਮਸਤਸਤ ਦਿਆਲੇ, ਨਮਸਤੰਗਾਭਰਣੇ, ਨਮਸਤੰਗਾਭਰਣੇ, ਨਮਸਤੰਗ ਜਰਾਰੰਗ, ਨਮਸਤੰਗ ਗਰਤਾਰੰਗ, ਨਮੋ ਸਰਬਦੰਦੇ, ਨਮੋ ਸਾਹਬੰਦੇ, ਨਮਸਤੰਗ ਨਿਰਸਾਕੇ, ਨਮਸਤੰਗ ਨਿਰਭਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਆਨੰਦੇ, ਨਮਸਤੰਗ ਮਹੰਦੇ, ਨਮਸਤਸਤ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੁਖੰ, ਨਮੋ ਸਰਾਭੁਖੰ, ਨਮੋ ਸਰਬਕਰਤਾ, ਨਮੋ ਸਰਬਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬਦਿਆਲੇ, ਨਮੋ ਸਰਾਪਾਲੇ,

ਛੰਦ ਨਮੋ ਸਰਵਮਾਨੇ ਸਮਸਤੀਨ ਦਾਨੇ ਨਮੋ ਦੇਵ ਦੇਵੇ ਆਬੇ ਕੀ ਅਬੇ ਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗੌਣੇ ਨਮੋ ਸਰਵ ਪੌਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਨ ਪਾਨੇ ਨਮੋ ਮਨਮਾਨੇ ਨਮੋ ਚੰਦਰ ਚੰਦਰੇ ਨਮੋ ਪਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤਾ ਨਿਰਤੇ ਨਮੋ ਨਾ ਨਾਦੇ ਨਮੋ ਪਾਨ ਪਾਨੇ ਨਮੋ ਵਦ ਵਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪਰਮੰਗੀ ਪਰਮਾਥੇ ਸਮਸਤੀ ਮਬੂਤੇ

ਯੁਗੇਸ਼ਵਰੰ ਪਰਮ ਸਿੱਧੇ ਨਮੋ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤਰ ਪਾਣੀ ਨਮੋ ਅਸਤਰ ਬਾਣੀ ਨਮੋ ਪਰਮ ਗਿਆਤਾ ਨਮੋ ਲੋ ਮਾਤਾ ਭੇਖੀ ਅਪਰਮੀ ਅਭੋਗੀ ਅਭੁਤੇ

ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸ਼ਨਾਨ ਨਮੋ ਮੰਤਰ ਮੰਤਰੰ ਨਮੋ ਜਨ ਜੰਤਰੰ ਨਮੋ ਸ਼ਿਸ਼ਟੇ ਨਮੋ ਤਨ ਤੰਤਰੰ ਸਦਾ ਸਹਿਦਾਨੰਦ ਸਰਵੰ ਵਰਣਾਸੀ ਆਨੂਪੇ ਆਰੂਪੇ ਸੁਮਸਤੰ ਨਿਵਾਸੀ ਸਦਾ ਸਿੱਧਦਾ ਬੁੱਧਦਾ ਬ੍ਰਿਧ ਕਰਤਾ ਅਦੋ ਉਰਦਾ ਅਰਤੰ ਅਗੰ ਓਗਹਰਤਾ ਪਰਮ ਪਰਮ ਪਰਮੇਸ਼ਵਰੰ ਮਰੋਸ਼ਪਾਲੰ ਸਦਾ ਸਰਬਦਾ ਸਿਧਾਤਾ ਦਿਆਲੰ ਆਸ਼ੇਤੀ ਅਭੇਦੀ ਅਨਾਮ ਅਕਾਮੰ ਸਮਸਤੋ ਪਰਾਜੀ ਸਮਸਤਸਤਾਮੰ ਤੇਰਾ ਜੋਰ ਚਾਚਰੀ ਛੰਦਾ ਜਲੇ ਹੈ ਥਲੇ ਹੈ ਭੀਧਾ ਭੇਹਾ ਪ੍ਰਭੂ ਹੈ ਜੂ ਹੈ ਦੇਸਾ ਭੇਸਾ ਭੁਜੰਗ ਬ੍ਰਿਆਰ ਛੰਦ ਅਗਾਧੇ ਆਬਾਧੇ ਆਨੰਦੀ ਸਰੂਪੇ ਨਮੋ ਸਰਾ ਮਾਨੇ ਸਮਸਤੀ ਨਦਾਨੇ ਨਮਸਤਮੰ ਨਿਰਦਾਥੇ ਨਮਸਤਮੰ ਪਰਮਾਥੇ ਨਮਸਤਮੰ ਅਗੰਜੇ ਨਮਸਤਮੰ ਅਭੰਜੇ ਨਮਸਤਮੰ ਅਕਾਲੇ ਨਮਸਤਮੰ ਅਪਾਲੇ ਨਮੋ ਸਰਬਦੇਸੇ ਨਮੋ ਸਰਾਭੇਸੇ ਨਮੋ ਰਾਜ ਰਾਜੇ ਨਮੋ ਸਾ ਸਾਜੇ ਨਮੋ ਸਾ ਸਾਹੇ ਨਮੋ ਮਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਕੇ ਨਮੋ ਸੋ ਸੋਖੇ ਨਮੋ ਸਰਬ ਰੋਗੇ ਨਮੋ ਸਰਾਭੋਗੇ ਨਮੋ ਸਰਬਜੀਤੰ ਨਮੋ ਸਰਾਭੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨ ਨਮੋ ਸਰਾ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਾ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਆਖਿਜੇ ਆਭਿਜੇ ਸਮਸਤੰ ਪ੍ਰਸਿਜੇ ਕ੍ਰਿਪਾਲੰ ਸਰੂਪੇ ਕੁਕਰਮੰ ਬਲਨਾਸੀ

ਕਰਮੀ ਅਖਲ ਜੋਗੀ ਅਚਲ ਭੋਗੀ ਅਚਲ ਰਾਜੀ ਅਟਲ ਸਾਜੇ ਅਖਲ ਧਰਮ ਆਲਾ ਕਰਮ ਸਰਬੰਗ ਦਾਤਾ ਸਰਬੰਗ ਆਤਾ ਸਰਬੰਗ ਬਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬਾਂ ਮੁਕਤਾ ਸਰਬਾਂ ਜੁਗਤਾ ਸਰਬੰਗ ਦੇਵੰ ਸਰਬਾਂ ਬੇਵੰ।

ਅਕਾਲ ਪੁਰਖ ਦੇ ਧਰਮ ਦਾਸ ਪਰਮ ਰਹਿ ਭੂਤ ਲਖ ਬੇਸ਼ ਅੰਗਰਾ ਨਾਰੰਗ ਜਾ ਕੈ ਜਾਤ ਪਾ ਨਾਮ ਗਰਭ ਗੰਜਾ ਦੁਸ਼ਟ ਬੰਜਨ।

ਆਦਰ ਵਾਸੁਦਯੰਗ ਹੀਨ ਵਗਨਨਾਤਮ ਏ ਪ੍ਰਖਾ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਦੇਨ ਪੇਖ

ਚਤਰ ਜਕਰ ਕਰਤਾ ਚਤਰ ਜਕਰ ਹਰਤਾ ਚਤਰ ਜਕਰ ਦਾਨੇ ਚਤਰ ਜਕਰ ਜਾਨੇ ਚਤਰ ਜਕਰ ਵਰਤੀ ਚਤਰ ਜਕਰ ਵਰਤੀ ਚਤਰ ਜਕਰ ਪਾਲੇ ਚਤਰ ਜਕਰ ਕਾਲੇ ਚਤਰ ਜਕਰ ਪਾਸੇ ਚਤਰ ਜਕਰ ਵਾਸੇ ਚਤਰ ਜਕਰ ਮਾਨਿਆ ਚਤਰ ਜਕਰ ਦਾਨਿਆ ਚਾ ਚਰੀ ਸ਼ਾਨਦਾਰ ਨਾ ਸਤਰਾ ਨਾ ਮਿੱਤਰਾ ਨਾ ਭਰਮ ਨਾ

ਸਹਿ ਭਗਵਤੀ ਸ਼ੰਦਾ ਤਵੈ ਪ੍ਰਸਾ ਕਸਤੇ ਕੇ ਆਸ਼ਿਜ ਦਿਸੈ ਕੇ ਆ ਪਿੰਜ ਬਿਸੈ ਕੇ ਆ ਗੰਜ ਕਰਮੈ ਕੇ ਆ ਪੰਜ ਪਰਮੈ ਕੇ ਆ ਭਿਜ ਲੋਕੈ ਕੇ ਆ ਦਿਤ ਸੁਖੈ ਕੇ ਵਸੂਤ ਮਰਣੈ ਕੇ ਵਿਭੂਤ ਕਰਣੈ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਤੁਜਾ ਹੈ ਕੇ ਆਸ਼ੋਕ ਮਰਣੈ ਕੇ ਸਰਬਾਯ ਮਰਣੈ ਕੇ ਜਗਤੰ ਕ੍ਰਿਤੀ ਹੈ ਕੇ ਸ਼ਤਰੰ ਸ਼ਤਰੀ ਹੈ ਕੇ ਬ੍ਰਹਮੰ ਸਰੂਪ ਹੈ ਕੇ ਅਨੁਭਵ ਅਨੂਪ ਹੈ ਕੇ ਆਦਾ ਦੇਵ ਹੈ ਕੇ ਆਪ ਭੀਮ ਹੈ ਕੇ ਚਿਤਰੰਗ ਬਹਿੰਦਾ।

ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਵਤਰ ਮਾਨਿਆ ਕਿ ਸਰਵਤਰ ਦਾਨਿਆ ਕਿ ਸਰਵਤਰ ਗਾਉਣੇ ਕਿ ਸਰਵਤਰ ਭਾਉਣੇ ਕਿ ਸਰਵਤਰ ਦੇਸਾ ਕਿ ਸਰਵਤਰ ਵੇਸਾ ਕਿ ਸਰਵਤਰ ਰਾਜਾ ਕਿ ਸਰਵਤਰ ਸਾਜਾ ਕਿ ਸਰਵਤਰ ਦੀਨਾ ਕਿ ਸਰਵਤਰ ਨੀਂਦਾ ਕਿ ਸਰਵਤਰ ਜਾਹੋ ਕਿ ਸਰਵਤਰ ਪਾਹੋ ਕਿ ਸਰਵਤਰ ਦੇਸਾ ਕਿ ਸਰਵਤਰ ਪੀਸਾ ਕਿ ਸਰਵਤਰ ਕਾਲ ਕਿ ਸਰਵਤਰ ਪਾਲ ਕਿ ਸਰਵਤਰ ਹੰਦਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜਾ ਕਿ ਸਰਵਤਰ ਰਾਜਾ ਕਿ ਸਰਵਤਰ ਸੁਖ ਕਿ ਸਰਵਤਰ ਭੁੱਖ ਕਿ ਸਰਵਤਰ ਤ੍ਰਾਣ ਕਿ ਸਰਵਤਰ ਪ੍ਰਾਣ ਕਿ ਸਰਵਤਰ ਦੇਸਾ ਕਿ ਸਰਵਤਰ ਭੇਸਾ ਕਿ ਸਰਵਤਰ ਕਿ ਸਰਵਤਰ ਕਾਜਾ ਕਿ ਸਰਵਤਰ ਰਾਜਾ ਕਿ ਸਰਵਤਰ ਸੁਖ ਕਿ ਸਰਵਤਰ ਭੁੱਖ ਕਿ ਸਰਵਤਰ ਤ੍ਰਾਣ ਕਿ ਸਰਵਤਰ ਪ੍ਰਾਣ ਕਿ ਸਰਵਤਰ ਦੇਸਾ ਕਿ ਸਰਵਤਰ ਭੇਸਾ ਕਿ ਸਰਵਤਰ ਮਾਨਿਆ ਸਦਾਵੰ ਪ੍ਰਧਾਨਿਆ ਕਿ ਸਰਵਤਰ ਜਾਪਿਆ ਕਿ ਸਰਵਤਰ ਥਾਪਿਆ ਕਿ ਸਰਵਤਰ ਭੰਡ ਕਿ ਸਰਵਤਰ ਮੰਨ ਕਿ ਸਰਵਤਰ ਇੰਦਰ ਕਿ ਸਰਵਤਰ ਚੰਦਰ ਕਿ ਸਰਵੰ ਕਲੀਮ ਕਿ ਪਰਮੰ ਬਾਹੀਮ ਕਿ ਆਕਲ ਅਲਮ ਕਿ ਸਾਹਿਬ ਕਲਾਮ ਕੇ ਹੁਸਨ ਲਵਜੂ ਹੈ ਤਮਾਮ ਰਜੂ ਹੈ ਹਮੇਸ਼ਰ ਸਲਾਮ ਸਲੀ ਕਦਮ ਦਾਮ ਗਨੀਮਲ ਸ਼ਿਕਸਤੇ ਗਰੀਬਲ ਪਰਸਤੇ ਬਿਲ ਦਲ ਮਕਾਨਾ ਜਮੀਨ ਦਲ ਜਮਾਨਾ ਤਮੀਜ

ਰਾਜਾ ਗਰੀ ਮਲਖ ਰਾਜਾ ਨਿਰੁਕਤਾ ਸਰੂਪ ਹੈ ਤ੍ਰੈ ਮੁਕਤਾ ਬਭੂਤ ਹੈ ਪ੍ਰਾਪੁਕਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦੈਵ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਉਪਰਾਜ ਹੈ ਸਦਾ ਸਰਬ ਸਾਜ ਹੈ ਸਮਸਤਲ ਸਲਾਮ ਹੈ ਸਦਾ ਵਲਾ ਕਾਮ ਹੈ ਨਿਰਬਾਧ ਸਰੂਪ ਹੈ ਗਾਧ ਹੈ ਅਨੂਪ ਹੈ ਓਂਗਾਦ ਰੂਪੇ ਅਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰ ਸਰਭਾਗੇ ਸੁਸਰਬਾ ਅਨੁਰਾਗੇ ਤ੍ਰਿਭੁਗਤਾ ਸਰੂਪ ਹੈ ਛਿਜ ਹੈ ਛੂਤ ਹੈ

ਕਾਮ ਰਾ ਕਰੀਮ ਹੈ ਕਿ ਰਾਜ ਕਰ ਹੀਮ ਹੈ ਕਿ ਰੁਜੀ ਦਿਹਾਂਦਾ ਕਿ ਰਾਜ ਕਰ ਹਿੰਦਾ ਹੈ ਕਰੀਮ ਉਲ ਕਮਾਲ ਹੈ ਕਿ ਸੰਜ ਮਾਲ ਹੈ ਕਰੀਮ ਉਲ ਖੇ ਰਾਜ ਹੈ ਗਰੀਬ ਉਲ ਨਵਾਜ ਹੈ।

ਜਮੀ ਨਲ ਜਮਾ ਹੈ, ਮੀ ਕੁਲੇ ਮਾ ਹੈ, ਕਰੀਮ ਉਲ ਕਮਾਲ ਹੈ, ਕਿ ਜੁਰਤ ਜਮਾਲ ਹੈ, ਕਿ ਅਚਲੰਗ ਵਰਗਾ ਸੈਂਗ ਮਿੱਤੋ ਸਵਾਸ ਹੈ, ਕਿ ਅਜਬਾ ਸਰੂਪ ਹੈਂਗ ਮਿੱਤੋ ਬਬੂਤ ਹੈ, ਕਿ ਮਿੱਤੋ ਪਸਾ ਹੈ, ਕਿ ਆਤਮ ਪ੍ਰਭਾ ਹੈ, ਕਿ ਅਚਲੰਗ ਅਲੰਗ ਹੈ, ਕਿ ਮਿੱਤੋ ਅਭੰਗ ਹੈ, ਮਧੂ ਭਾਰ ਛੰਦ ਵੈ ਪ੍ਰਸਾਦ ਮੋਨ ਮਨ ਪਰਣਾ ਗੁਣ ਗਰ ਮਦਾਮ ਅਰ ਭਰਿਆ ਗੰਜ ਹਰਣਾ ਪ੍ਰਭੰਜ ਅਰ ਗਰ ਪਰਣਾ ਮੁਰਮਾ ਸਲਾਮ ਹਰਨ ਹਰਿਆ ਖੰਡ ਵਰਨ ਹਰਿਆ ਮੰਡ ਅਨੁਭਵ ਅਨਾਸ ਮੁਰਮਨ ਪ੍ਰਕਾਸ਼ ਗੁਣ ਗਨ ਪਰਣਾ ਜਲ ਥਲ ਮਦਾਮ ਮਨ ਸ਼ੇਜੀ ਅੰਗ ਆਸਨਿਆ ਪੰਗ

ਠੜਿਆ ਪਾਰ ਆਢੀਠ ਧਰਮ ਆਢੀਠ ਕਰਮ ਆਣ ਬ੍ਰਣ ਅਨੰਤਾ ਦਾਤਾ ਮਹੰਤ ਹਰ ਬੋਲ ਮਨਾ ਸ਼ੰਤ ਵੈ ਪ੍ਰਸਾਦ ਕਰੁਣਾਲੇ ਹੈ ਰਕਾਲੇ ਹੈ ਖਰਖੰਡਣ ਹੈ ਮੈਂ

ਤ੍ਰਿਤਹ ਅਮਿਤ ਮੀਸੁਰਾ ਮਰਮੀਸੁਰਾ ਆਕ੍ਰਿਤਾ ਕ੍ਰਿਤ ਹੈ ਮ੍ਰਿਤ ਮ੍ਰਿਤ ਹੈ ਨਿਰਨਾਇਕ ਹੈ ਕਲਕਾਇਕ ਹੈ ਵਿਸ਼ਵੰਬਰ ਕਰੁਣਾਲੇ ਹੈ ਨਿਰਪਨਾਇਕ ਹੈ ਸਰਪਾਇਕ ਹੈ ਪਾਪੰਜਨ ਹੈ ਰਕੰਜਨ ਹੈ ਹਰੇ ਪਤਾਪਨ ਹੈ।

ਸ਼ਾਨਦ ਨਮਸਤੁਲ ਵਰਣਾਮੇ ਸਮਸਤੁਲ ਵਰਣਾ ਸੇਯਾ ਗੰਜਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਵੈਬੁੰਦੇ ਸਮਸਤੁਲ ਸਰੂਪੇ ਕੁਕਰਮੰ ਵਰਣਾਸੀ ਸੁਧਰਮੰ ਵੈਬੁੰਦੇ ਸਦਾ ਸਚਿਦਾਨੰਦ ਸਤਰੰਗ ਵਰਣਾਸੀ ਕਰੀ ਮੁਲਕੁ ਨੰਦਾ ਸਮਸਤੁਲ ਨਿਵਾਸੀ ਅਜਾਏ ਬਾ ਬਬੂਤੇ ਗਜਾਏ ਬਾ ਕਨੀਮੇ ਹਰੀਅੰ ਕਰੀਅੰ ਕਰੀਮ ਰਹੀਮੇ ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ ਸੁਅੰਭਵ ਸੁਭੰ ਸਰਬਦਾ ਸਰਬ ਜੁਗਦੇ

ਸਾ ਸਵਈਏ ਸਰਾਵਗ ਸੁਧ ਸਮੂਹ ਸਧਾਨ ਕੇ ਦੇਹ ਫਿਰਿਓ ਕਰ ਜੂ ਜਤੀ ਕੇ ਸੂਰ ਸਰਾਰਦਨ ਸੁਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਿਓ ਮਤ ਕਉ ਨ ਦੇਖੀਤ ਪਾਮ ਪਤੀ ਕੇ ਸ਼੍ਰੀ ਭਗਵਾਨ ਕਪਾਏ ਕਿਰਪਾ ਹੂੰ ਤੇ ਏਕ ਰਤੀ ਮਨ ਏਕ ਰਤੀ ਕੇ ਮਤ ਇਮ ਤੰਗ ਜਰੇ ਜਰ ਸੰਗਾ ਨੂਪ ਤੰਗ ਸੁਰੰਗ ਸਵਾਰੇ ਘੋਲ ਤੁਰੰਗ ਕੁਰੰਗ ਸਿਕੂ ਦਤ ਪੌਣ ਕੇ ਗੌਣ ਕੋ ਜਾਤਨ ਵਾਰੇ ਭਾਰੀ ਭੁਜਾਨ ਕੇ ਭੂ ਬਨੀ ਬੇਨਾਮ ਸੀਸਣਾ ਜਾਤ ਵਿਚਾਰੇ ਏਤੇ ਪੈਦਾ ਕੰਮ ਹੈ ਭੂਪਤਾ ਅੰਧ ਕੋ ਨੰਗੇ ਹੀ ਪਾਏ ਬਦਾਰੇ ਜੀਤ ਫਿਰੈ ਸਬਦੇ ਦਸਾਨ ਕੋ ਬਾਜਤ ਢੋਲ ਮ੍ਰਿਦੰਗ ਨਗਾਰੇ ਗੁੰਜਤ ਗੂੜ ਜਾਨ ਕੇ ਸੁੰਦਰ ਹਿੰਸਦ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨੀ ਜਾਤ ਵਿਚਾਰੇ ਸ਼੍ਰੀ ਪਾ ਸ਼੍ਰੀ ਭਗਵਾਨ ਭਜੇ ਮਿਨਾ

ਸ਼੍ਰੀ ਭਗਵਾਨ ਭਜੇ ਮਨ ਪਦੇ ਕਰਤੀ ਮਰੇ ਏਕ ਨ ਲੇਖਾ ਸ਼ੁੱਧ ਸੇ ਪਾਦ ਨੰਦ ਬਾ ਸੋ ਸਾ ਸੁਨਾਦਰ ਜਾਨ ਦਲੈਂਗੇ ਭਾਰੀ ਕੁੰਭਾਨ ਭਰੇ ਮਨ ਮੈਂ ਕਰ ਬਰਬਤ ਪੰਗਾ ਲੈ ਨ ਹਲੈਂਗੇ ਧੋਰਾ ਰੀਨ ਮਰੂਰ ਮਵਾਸਨ ਮਾਤਿਮ ਦੰਗਨ ਮਾਨ ਮਲੈਂਗੇ ਸ਼੍ਰੀ ਪਾ ਸ਼੍ਰੀ ਭਗਵਾਨ ਕਿਰਪਾ ਬਿਨ ਤਿਆ ਜਹਾਨ ਨਿਦਾਨ ਚਲੈਂਗੇ ਬੀੜਾ ਪਾਰ ਵੱਡੇ ਬਰਿਆਰ ਬਚਹਰੈ ਸਾਰ ਕੀ ਧਾਰ ਪਛਈਆ ਤੋਰ ਤਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਕਡਾਨ ਕੇ ਤੂੜ ਨਹਾਰ ਸੁਬਾਤਨ ਹੀ ਚਕਚਾ ਲਵਈਆ ਸਾਹਿਬਾ ਸ਼੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੁਏਕ ਦਵਈਆ ਦਾਨ ਵਧੇ ਫਰਿੰਦੇ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ

ਸ਼ਤਰ ਸਵਾਇ ਵੱਲੋਂ ਚਪਾਂਗੇ ਮਾਨਵ ਇੰਦਰ ਗਜਿੰਦਰ ਨਰਾਤਬ ਜਾਉਂ ਦਰੜੋ ਗੁਰਾਜ ਕਰਾਂਗੇ ਕੋਰ ਸ਼ਨਾਨਕ ਜਾਤਕ ਦਾਨਾ ਨੇ ਸਵੰਬਰ ਸਾਜ ਬਣਾਂਗੇ ਬ੍ਰਹਮ ਮਹੇਸ਼ਰ ਵਿਸ਼ਨੂੰ ਸਚੀ ਪਾਤਾ ਹੰਦ ਫਸੇ ਜਹਵਾ ਭਰੇਂਗੇ ਜੀਂਦਰ ਸ਼੍ਰੀ ਪਰ ਕੇ ਪ੍ਰਸਾਹ ਭਗਤੇ ਨਰ ਫਿਰ ਨਾਂਦੇ ਤਰਾਂਗੇ ਕਹਾਂ ਪਇਓ ਜਾਦੂ ਲੋਚਨ ਮੂੰਦ ਕਾ ਬੈਠ ਰਿਓ ਮਗਧਿਆਨ ਲਗਾਇਓ ਨਾਥ ਫਿਰਿਓ ਨੀਏ ਸਾ ਸਮੁੰਦਰਨ ਲੋ ਗਇਓ ਪਰ ਲੋ ਗਵਾਇਓ ਵਾਸਕੀਓ ਵਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈ ਸਮਤਾਇਓ ਸਾਚ ਕਹੂੰ ਸੁਨ ਲਿਓ ਸਭੈ ਜਿਨ ਪ੍ਰੇਮ ਕੀ ਆਤ ਨਹੀਂ ਪ੍ਰਪਾਇਓ ਕਾਹੂ ਲੈ ਪਾਹਨ ਪੂਤਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ ਕਾਹੂੰ ਲਖਿਓ ਹਰ ਵਾਚੀ ਦਸਾ ਮੈਂ ਕਾਹੂੰ ਬਸ਼ਾਂ ਕੋ ਸੀ ਸੁਨਵਾਇਓ ਕਉ ਬਤਾਨ ਕੋ ਪੂਜਤ ਹੈ ਬਸ਼ਕੂ ਮਿਰ ਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਾਗ

ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਚੌਪਾਈ ਸਾਹਿਬ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਤ ਮੇਹਨਤੀ ਚੌਪਾਈ ਅਮਰੀ ਕਰੋ ਹਾਦਰ ਇੱਛਾ ਪੂਰਨ ਹੋਏ ਦਿਲ ਕੀ ਇੱਛਾ ਤਪ ਚਰਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰਾ ਹਮਰੇ ਦੁਸ਼ਟ ਸਵਾ ਤੁਮ ਕਾਬੂ ਆਪ ਹਾਦੈ ਮੈਂ ਬਚਾਵੂ ਸੁਖੀ ਬਸਾ ਮੋਰੋ ਪਰਿਵਾਰਾ ਸੇਵਕ ਸਿੱਖ ਸਵਾ ਕਰਤਾਰਾ ਮੋਰ ਇੱਛਾ ਨਹੀਂ ਕਰਦਾ ਕਰੀਆ ਸਭ ਰਣਕਾ ਵਾ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨ ਤਿਆਹੂ ਜੋ ਬਾਹਰ ਚਾਹੂੰ ਸੁਦਮ ਦੇ ਪਾਹੂ ਸੇਵਕ ਸਿੱਖ ਹਮਾਰੇ ਤਾਰੀਆ ਚੁੰਚਨ ਸਤਨ ਹਮਾਰੇ ਮਾਰੀਆ ਆਪ ਦੇਵ ਮਰੀਆ ਮਰਨ ਕਾਲ ਕਾਤਰਾ ਨਵਰੀਆ ਹੁਜੋ ਸਦਾ ਹਮਾਰੇ ਪੁੱਛਾ ਸ੍ਰੀਆ ਤੁਜੋ ਕਰੀਓ ਰਛਾ ਰਾਹਲੇ ਉਮੇ ਰਾਖਨ ਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਬੰਦੁਸ਼ਟਨ ਗਏ ਹੰਦਾ ਤੁਮੋ ਬਰੀ ਚਤੁਰ ਦਸਕੰਦਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨੰਬਰ ਕਾਸਾ

ਨਮ ਛਕਾ ਤਿਸ ਹੀ ਕੋ ਹਮਾਰੀ ਸਕਲਾ ਪ੍ਰਜਾ ਜਨ ਆਪ ਸਵਾਰੀ ਸਿਵਕਨ ਗੁਰ ਸਭ ਗੁਣ ਸੁਖ ਦੀਆ ਸਤਰਣ ਕੋ ਪਾਲ ਮੋਹ ਬਦ ਕੀਆ।

ਦ੍ਰਿਸ਼ਟ ਕਰ ਫੁੱਲਾ ਸੰਦਨ ਦੁਖਾਏ ਤੇ ਦੁਖੀ ਸੁਖ ਪਾਏ ਸਾਧਨ ਗਏ ਸੁਖੀ ਏਕ ਏਕ ਕੀ ਪੀਰ ਪਛਾਨਾ ਕੜਕੜ ਕੀ ਪਰਪਟ ਕੀ ਜਾਨਾ।

ਸਹਾਈ ਦੁਸ਼ਟ ਦੋਤੇ ਰਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਵਰਾਤਾ। ਕਿਰਬੈ ਸਗਲ ਦੇ ਕੋਹਰਤਾ ਦੁਸ਼ਟ ਦੁਖੀਅਨ ਕੋਸ਼ਾ ਕਰਤਾ। ਸ਼੍ਰੀ ਆ ਤੁਰਜਾ ਪਏ ਦਿਆਲਾ ਪੂਰਨ ਕਰਾ ਗ੍ਰੰਥ ਅਦਕਾਲਾ। ਮਨ ਬਾਂਸ਼ ਬਲ ਪਾਵੈ ਸੋਈ ਦੁਖ ਨਾਥ ਸਹਿ ਬਿਆਪਦ ਕੋਈ ਅੜੇਲਾ। ਸੁਨੈ ਗੁੰਗ ਜੋ ਜਾਹੇ ਸੁਰਸਨਾ।

ਸਾਧ ਆਨੰਦ ਪਿਆ ਮਿਰਮਾਈ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿ ਸੇਤੀ ਮਨਮਜੀਆਂ ਵਾਧਾਈਆ ਰਾਗ ਰਤਨ ਬਰਵਾਰ ਭਰੀਆਂ ਸ਼ਬਦਾਂ ਗਾਵਣੇ ਆਈਆ ਸ਼ਬਦੂ ਤਾਂ ਗਾਵੋ ਹਰੀ ਕੇਰਾ ਮਾਂਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਸਤਿਰ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਦਿਨ ਕਰ ਧਾਰੀਆ ਪੰਜ ਦੂ ਦਨਵਾਸ ਗੀਤੇ ਕਾਲ ਕੰਟਕ ਮਾਰਿਆ ਤੁਰ ਕਰ

ਸੁੱਤਾ ਤਨਕਾ ਸ਼ਬਦ ਸੁੱਚਾ ਸਵਾਰਿਆ ਕਹਿ ਨਾਨਕੇ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵਾ ਤਾਂ ਸੋ ਜਨ ਦੇ ਜਿਸ ਨੂੰ ਹਰਕਾ ਕਰੇ ਵਿਚਾਰਿਆ ਕਭਰਮ ਉੱਲਾ ਫਿਰੇ ਦੈ ਦਸ ਇੱਕ ਨਾਮ ਲਾ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਦਿਨ ਮਲ ਜਿੰਦਾ ਪਾਣਾ ਪਾਵੇ

ਮਨ ਧਨ ਸਭ ਸੌਂਪ ਗੁਰੂ ਕਾ ਹੁਕਮ ਮੰਨਿਆ ਪਾਈਆ ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹ ਨਾਨਕ ਸੁਣੋ ਸੰਦੋਖ ਥਿਓ ਕਥ ਕਹਾਣੀ ਅਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇ ਪਰਮ ਬੁਲਾਇਆ ਮਾਤ ਮੋਹਣੀ ਤਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਦਸੈ ਬਿਟੋਂ ਦਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ।

ਚਲਾ ਹਿਤ ਚੱਲਾ ਸਵਾਮੀ, ਹੋਰ ਕਿਆ ਜਣਾ ਗੁਣ ਤੇਰੇ, ਜੇ ਬਤੂੰ ਚਲਾ ਹਿਤ ਬਾ ਚੱਲਾ ਚੰਗਾ ਮਾਰਗ ਪਾ ਵਹੇ, ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਦਿਆ ਵਹੇ, ਜਿਸਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰਾ ਸੁਖ ਪਾਵਹੇ, ਕਹਿ ਨਾਨਕ ਸੱਚੇ ਸਾਹਿਬਾ ਜਿਉ ਪਾਵਾ ਤਮਾ ਚਲਾ ਵਹੇ, ਇਹ ਸੁਹੇਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ, ਇਹ ਤਨਕਾ ਮਨਮ ਸਿਆ ਜੰਤਰ ਹੋਂ ਲਿਖਿਆ ਆਇਆ, ਕਫਰੇ ਕਨੇਰੇ ਕਰਹਿ ਗੱਲਾਂ ਗੱਲੀ ਨ ਪਾਇਆ, ਕਹਿ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ, ਪਵਿੱਤਰ ਹੋਏ ਸੇ ਜਨਾ ਜਿੰਨੀ ਅਰਧ ਆਇਆ, ਹਰ ਧਿਆਇਆ ਪਵਿੱਤਰ ਹੋਏ ਕਰਮਾਂ ਜਿੰਨੀ ਦਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉ ਪਵਿੱਤ ਸੰਗ ਸਬਾਈਆ, ਕਹਿੰਦੇ ਪਵਿੱਤਰ ਸੁਣਦੇ ਪਵਿੱਤਰ ਸੇ ਪਵਿੱਤਰ ਜਿੰਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤਰ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿ ਨਉ ਬਜੈ ਬਨਸਾ ਜੀ ਸਾਸਾ ਨਾ ਜਾਏ, ਨਾ ਜਾਏ ਸਾਸਾ ਕਦੈ ਸੰਜਮ ਰਹਿ ਕਰਮ ਕਮਾਏ, ਸਾਸੇ ਜੀਉ ਮਲੀਨ ਹੈ ਕੇ ਸੰਜਮ ਦੂਤਾ ਜਾਏ, ਮਾਨ ਧੋਵੋ ਸ਼ਬਦ ਲਾਗੂ ਅਰਸੁਣ ਚਦਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਬਜਾਏ ਸਾਸਾ ਬਜਾਏ, ਜੀ ਹਉ ਮੈਲੇ ਬਾਹਰੋਂ ਨਿਰਮਲਾ ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤਿੰਨ ਜਨਮਾਂ ਜੂਆ ਹਾਰਿਆ

ਸਤਿਗੁਰ ਦੇ ਕਰਨੀ ਕਮਾਣੀ ਕੂੜ ਕੀਸੈ ਪੰਚਾ ਨਾਹੀ ਮਨਸਾ ਸਾ ਸਮਾਣੀ ਜਨਮ ਰਾਜਨ ਖੱਟਿਆ ਭਲੇ ਸੇ ਵਣਜਾਰੇ ਕਹਿ ਨਾਨਕਾ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸੇਖਾ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਰਮ ਸੇਖਾ ਕੋਈ ਜਿਉ ਰਹਿ ਗੁਰ ਨਾਲੇ ਗੁਰ ਕਾ ਚਰਨ ਹਿਰਦੈ ਤੇ ਆਏ ਅੰਦਰ ਆਤਮ ਸੰਭਾਲੇ ਆਪ ਛੱਡ ਸਦਾ ਰਹਿ ਵਰਨ ਹੈ ਗੁਰ ਮਰੇ ਅਵਰਨ ਜਾਣੈ ਕੋਏ ਕਹਿ ਨਾਨਕ ਸੁਨੋ ਸੰਤੋ ਸੋ ਸਿੱਖ ਸਨ ਮੁਖ ਹੋਏ ਜੇ ਕੋ ਗੁਰਦੇਵੇ ਮੁਖ ਹੋਵੈ ਮਨਸਰ ਗੁਰਮੁਕਤ ਨ ਪਾਵੈ ਪਾਵੈ ਮੁਕਤ ਨ ਹੋਰ ਥੈ ਕੋਈ ਪਿਛਾ ਬਵੇਕੀਆਂ ਜਾਏ ਅਨੇਕ ਜੂਨੀ ਭਰਮੇ ਆਵੈ ਮਨਸਰ ਗੁਰਮੁਕਤ ਨ ਪਾਏ ਫਿਰ ਮੁਕਤ ਪਾਏ ਲਾ ਚਰਣੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਮੀਚਾ ਦੇਖੋ ਮਨਸਰ ਗੁਰਮੁਕਤ ਨ ਪਾਏ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ

ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ, ਹਾਰ ਹਾਰ ਨਿਤ ਕਰ ਹੈ ਰਸਨਾ ਕਹਿਆ ਕਿਛੂ ਨਾ ਜਾਣੀ, ਚਿੱਤ ਜਿਨਕਾ ਹਰਲਾ ਮਾਇਆ ਬੋਲਣ ਪੈਰ ਬਾਣੀ, ਕਹਿ ਲਾਣੂ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ, ਸ਼ਬਦ ਸੇਤੀ ਮਨ ਮਰਿਆ ਸੱਚਾ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬਜਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸ਼ਿਵ ਸਿਵ ਸਖਤ ਆਪ ਪਾਏ ਕਹਿ ਕਰਤਾ, ਆਪੇ ਹੁਮਰਤਾਏ ਹੁਮਰਤਾਏ ਆ ਵੇਖੈ ਗੁਰਮਾ ਕਿਸੇ ਬਜਾਏ, ਤੋੜੇ ਬੰਧਨ ਹੋਵੇ।

ਦੇ ਤੱਤਾ ਸਾਰਣ ਜਾਣੀ ਤੱਤਾ ਸਾਰਣ ਜਾਣੀ ਗੁਰੂ ਬਾਜੋਂ ਤੱਤਾ ਸਾਰਣ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਰੀ ਗੁਰੂ ਕਿਰਪਾ ਦੇ ਸੇ ਜਨ ਜਾਗੇ ਜਿੰਦਾ ਹਾਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਰਪਾਏ ਜਿਸ

ਪਹੁੰਚਾਵੇ। ਉਸ ਨੂੰ ਕਿਉਂ ਭਜਨ ਸਕੀ, ਇਸ ਨੂੰ ਆਪਣੀ ਨਿਵਲਾਵੈ, ਆਪਣੀ ਨਵਿਆ ਪੇਲਾਏ, ਗੁਰਮਨ ਸਦਾ ਸੰਭਾਲੀਆ। ਕਹਿ ਨਾਨਕੇ ਵੜਦਾਤਾ ਸੋ ਕਿਉਂ ਮਨੋ ਵਸਾਰੀਆ, ਜੈ ਸੀ ਆਗਣ ਉਦਰ ਮੈਂ, ਤੈਸੀ ਬਾਹਰ ਮਾਇਆ, ਮਾਇਆ ਗੁਣ ਸਭ ਇੱਕੋ ਜਿਹੀ, ਕਰਤਾ ਖੇ ਦਰਚਾਇਆ, ਜਾਂ ਦਸ ਬਾਣਾ ਤਾਂ ਜੰਮਿਆ, ਪ੍ਰਭਾ ਭੱਲਾ ਪਾਇਆ, ਲਿਪ ਛੁਟਕੀ ਨਕੀ ਤ੍ਰਿਸ਼ਨਾ, ਮਾਇਆ ਮਨ ਮਰਤਾਇਆ, ਇਹ ਮਾਇਆ ਜੇਤ ਹਰ ਵਿਸਰੈ, ਮੁਹ ਭਜੀ ਪਾ ਦੂਜਾ ਲਾਇਆ। ਕਹਿ ਨਾਨਕ ਗੁਰ ਪ੍ਰਸਾਦੀ, ਜਿੰਦਾ ਨਿਵਲਾ ਕੀਰਤਨ ਮਿੱਚੇ ਮਾਇਆ।

ਰਸ ਪੱਲਾ ਨਾ ਪਾਏ, ਹਰ ਸਪਾਏ ਪੱਲਾ ਪੀਆ, ਹਰ ਰਸ ਬਹੁ ਨਾ ਤ੍ਰਿਸ਼ਨਾ ਲਾਗਾ ਆਏ, ਇਹ ਵਾਰ ਸਕਰਮੀ ਪਾਈਆ, ਸਾਤ ਗੁਰ ਮਿਲਾ ਦਿਸਿਆਏ, ਕਹਿ ਨਾਨਕ ਹੋਰ ਅੰਦਰਾ ਸਾ ਵਿਸਰੇ, ਜਾਂ ਹਰ ਵਸੀ ਮਨੇ ਆਏ, ਇਹ ਸਰੀਰਾ ਮੇਰਿਆ, ਹਰ ਤੁੰਬਾ ਜੋਤ ਰੱਖੀ ਤਾਂ ਤੂੰ ਨਿਮੈ ਆਇਆ, ਆ ਜੋਤ ਰੱਖੀ ਤਰ ਵਿਚਾ ਤਾਂ ਤੂੰ ਨਿਮੈ ਆਇਆ, ਹਰੇ ਆਪੇ ਮਾਤਾ ਪੇ ਪਿਤਾ, ਜਿਨ ਜੀਉ ਪਾਏ ਜਗ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਦ ਹੋਵਾ ਚਲ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਨਿਮੈ ਆਇਆ।

ਕਿਆ ਕਰਮ ਕਮਾਇਆ, ਕੇ ਕਰਮ ਕਮਾਇਆ, ਦੁੱਧ ਸਰੀਰਾ ਜਾਂ ਤੂੰ ਨਿਗਮਾਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾਮ ਵਸਾਇਆ, ਗੁਰਪ੍ਰਸਾਦੀ ਹਰਮਨ ਵਸਿਆ, ਪੂਰ ਬਲਖਿਆ ਪਾਇਆ, ਕਹਿ ਨਾਨਕੇ ਸ੍ਰੀ ਪ੍ਰਵਾਨ ਹੁਆ, ਜਿਨ ਸਤਿਗੁਰ ਸਿਉ ਚੇਤ ਲਾਇਆ, ਏ ਨੇਤਰ ਹੋ ਮੇਰੇ ਅੰਮ੍ਰਿਤੰਬਾ ਜੋ ਤਰੀ, ਹਰ ਬਿਨੇ ਵਰਨ ਦੇਖੋ ਕੋਈ, ਹਰ ਬਿਨੇ ਵਰਨ ਦੇਖੋ ਕੋਈ, ਨਦਰੀ ਹਾਰ ਨਿਹਾਲਿਆ, ਇਉ ਬਿਸੰਸਾਰ ਤੁਮ ਦੇਖਦੇ, ਇਉ ਹਰ ਕਾ ਰੂਪ ਹੈ ਰੂਪ ਨਦਰੀ ਆਇਆ, ਗੁਰਪ੍ਰਸਾਦੀ ਮੁਜਿਆ, ਜਾਂ ਵੇਖਾ ਹਰੇਕ ਹੈ ਹਰ ਬਿਨੇ ਵਰਨਾ ਕੋਈ, ਕਹਿ ਨਾਨਕੇ ਨੇਤਰੇ ਅੰਦਸੇ, ਸਰਗੁਣ ਮਿਲਿਆ ਦਿਮਦੇਸ਼ਟ ਹੋਈ, ਇਹ ਸਰਵਨੋ ਮੇਰੇ ਹੋ, ਸਾਚਾ ਸੁਣਨੈ ਨੂੰ ਬਿਠਾਏ, ਸਾਚਾ ਸੁਣਨੈ ਨੂੰ ਬਿਠਾਏ, ਸਰੀਰ ਲਾਏ ਸੁਣੋ ਸਰਬਾਣੀ, ਜੇ ਸੁਣੀ ਮੰਤਰ ਹਰਿਆ ਹੂਆ, ਰਸਨਾ ਰਾਸ ਮਾਣੀ, ਸੱਚ ਅਲੱਖ ਬਣਾਣੀ, ਤਾਂ ਕੀ ਗਰ ਕਹੀ ਨਾ ਜਾਏ, ਕਹਿ ਨਾਨਕੇ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ ਸਾਚਾ ਸੁਣਨੈ ਨੂੰ ਬਿਠਾਏ, ਹਰ ਜੀਉ ਗੁਫਾ ਅੰਦਰ ਰੱਖ, ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਬਾਰੇ, ਪ੍ਰਗਟ ਕੀਏ ਦਸਵਾਂਗ ਦਰਖਾਇਆ, ਗੁਰਦੁਆਰਾ ਲਾਏ ਪਾਵਨੀ, ਕਨਾ ਦਸਵਾਂ ਦੁਆ ਦਿਖਾਇਆ, ਤੈ ਨੇਕ ਰੂਪ ਨਵ ਨਵ ਨਿਦਾ, ਤਿਸਦਾ ਅੰਦਰ ਜਾਈ ਪਾਇਆ, ਕਹਿ ਨਾਨਕ ਹਰ ਪਿਆਰਾ ਜੀਆ, ਗੁਫਾ ਅੰਦਰ ਰੱਖ, ਵਾਜਾ ਪਾਵਨ ਵਜਾਇਆ, ਇਹ ਸਾਚਾ ਸੁਹੇਲਾ, ਸਾਚਾ ਕਰ ਗਾਵੋ, ਗਾਵੋ ਤਾਂ ਸੁਹੇਲਾ, ਘਰ ਸਾਚਾ ਜਿੱਥੇ ਸਦਾ ਸੱਚ ਦਿਆ ਵਹੇ,

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜੁਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੇ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖਣੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ

ਸਿੰਘਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤਾ ਮਨਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ

ਭਰੋਸਾਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ

ਜੀ ਦੇ ਪਾਵਨ ਹਜ਼ੂਰ ਚਰਨਾਂ 'ਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ, ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ। ਕਿਰਪਾ ਕਰਨੀ ਬਾਣੀ ਪੜ੍ਹਦੇ ਹਾਂ, ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉਦਮ ਬਖਸ਼ਣੇ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸ਼ੁੱਭ ਮਨੋਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਆਪਸੀ ਪਿਆਰ, ਇਤਫਾਕ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ। ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ। ਕਿਰਪਾ ਕਰੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ। ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਗੁਰ ਘਰ ਸੱਚ ਵਿਚਾਰ, ਗੁਰੂ ਘਰ ਰੀ ਮਨ ਮੇਰੀ। ਗੁਰ ਘਰ

ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤਾਂ ਬੜਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਨਿਤਨੇ ਬਾਣੀਆਂ ਦੇ ਪਾਠ ਸਰਵਣ ਕਰ ਰਹੇ ਸੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਸੁੱਖੀ ਨਾਮ ਦਾਨ ਗੁਰੂ ਚਰਨਾਂ ਦਾ ਪਿਆਰ ਬਖਸ਼ਣ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣ। ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ, ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ ਉਹਨਾਂ ਦੀ ਰਸਲਾਂ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭਲਕਾਈ ਸਿਰਚਾਈ ਪਾਈ ਮੂਰਖਿਆਂ ਦੇ ਪਤ ਗਵਾਈ ਵਿੜਨਾਵੇ ਕਿਸਤਾਈ ਨਾ ਪਾਈ ਰਹਿ ਬਿਬਾਣੀ ਮਣੀ ਮਸਾਣੀ ਅੰਦਰ ਜਾੜੇ ਪਿਸਤਾਣੀ ਸਤਿਗੁਰ ਭੇਟੇ ਸੁਸ ਪਾਏ ਹਰ

ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਂ ਆਈਆਂ ਜਾਂ ਤਸਮਾਨਾ ਥਾਵਾਂ ਨੂੰ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ

ਦੀਆ ਹੈ ਜਿਤ ਕੀਤਾ ਭਗੇ ਆਪਣਾ ਆਸਾ ਕਾਲਪੁਰੀ ਕਿਉਂ ਘਾਲੀਆ ਹੈ ਮੰਦਾ ਮੂਲ ਨਾ ਕਿਚਾਈ ਦੇ ਲਵੀ ਉਦਰ ਨਿਹਾਰੀ ਹੈ ਜੋ ਸਾਹਿਬ ਨਾਲ ਨਿਹਾਰੀਏ ਤੇ ਵੇਹਾ ਪਾਸਾ ਢਾਲੀਆ ਹੈ।

ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਜੀ ਦਸਮਤ ਬਖਸ਼ਿਸ਼ ਕਰਨ, ਸਤਿਗੁਰ ਜੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧ ਸੰਗਤ ਦੀ ਹਾਜ਼ਰੀ ਆਪਣੀ ਦਰ 'ਤੇ ਪ੍ਰਵਾਨ ਕਰਨ, ਤਿਲ ਫੁੱਲ ਭੇਟਾਂ ਮਨਜ਼ੂਰ ਕਰਨ, ਸਤਿਗੁਰ ਜੀ ਸਰਬੱਤ ਦੇ ਕਾਜ ਰਾਸ ਕਰਨ। ਹੁਣ ਆਪਦੇ ਸਾਹਮਣੇ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਮੁਕਤਸਰ ਵਾਲੇ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਾਉਣਗੇ। ਆ ਉਹਨਾਂ ਦੇ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

दया करो किछ मेहर उपावो दुबदे पत्थर तारे जीड़ा अगन बराबर तपै

ਚੋਰਾਂ ਜਰਾਂਡੀਆਂ ਕੁੱਟਣੀਆਂ ਦੀ ਬਾਣ ਵੇਦੀ ਨਾ ਕੀ ਦੋਸਤੀ ਵੇਦੀ ਨਾ ਕਾ ਖਾਣ ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸ਼ੈਤਾਨ ਗਦਹੋਂ ਚੰਦਨ ਖੌਲੀਐ ਪੀ ਸਾਹੂ ਸਿਉਂ ਪਾਣ ਨਾਨਕ ਕੂੜੈ ਕੱਤਿਐ ਕੂੜਾ ਤਣੀਐ ਤਾਣ ਕੂੜਾ ਕੱਪ

ਨਾਲੇ ਮਿਲੀ ਕਲਾਣ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪਰਵਾਣ ਨਾਨਕ ਜਿਨੀ ਸੁਣ ਕੇ ਮੰਨਿਆ ਹਾਂ ਤਿਨ੍ਹਾਂ ਵਿੱਚੋਂ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ ਹਉਮੈ ਝਗੜਾ ਪਾਏ ਉਹਨਾਂ ਝਗੜੈ ਜਗ ਮੋਇਆ ਗੁਰਮੁਖ ਝਗੜ ਚੁਕਾਏ ਅੰਨ ਗੁਰਮੁਖ ਝਗੜ ਚੁਕਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ, ਕਲਯੁਗ ਕੇ ਜਹਾਜ਼, ਸ਼ਬਦ ਗੁਰੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਗੁਰੂ ਚਰਨਾਂ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦਾ ਰਸ ਪਿੜਨਾ ਕੀਰਤਨ ਸ਼ਰਵਣ ਕੀਤਾ। ਅੱਜ ਦਾ ਅੰਮ੍ਰਿਤ ਵੇਲੇ ਦਾ ਪਾਵਨ ਪਵਿੱਤਰ ਮੁੱਖ ਵਾਕ ਹੁਕਮਨਾਮਾ ਆਪ ਜੀ ਨੇ ਸ਼ਰਵਣ ਕੀਤਾ। ਇਹ ਪਾਵਨ ਹੁਕਮਨਾਮਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਸੂਹੀ ਕੀ ਵਾਰ ਹੈ, ਉਹਦੇ ਵਿੱਚ ਦਰਜ ਹੈ। ਵਾਰ ਦਾ ਭਾਵ ਕੀ ਹੈ? ਪੌੜੀਆਂ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਨੇ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਦੋ ਸਲੋਕ ਇਸ ਪੌੜੀ ਦੇ ਨਾਲ ਦਰਜ ਹਨ। ਇਸ ਵਾਰ ਦਾ ਜਿਹੜਾ ਮੁੱਖ ਭਾਵ ਹੈ, ਸਿਰਲੇਖ ਹੈ, ਸੂਹੀ ਕੀ ਵਾਰ

ਦੀਨ ਤੋਂ ਹੀ ਨੇ ਹੁੰਦੇ ਨੇ, ਧਰਮ ਤੋਂ ਆਕੀ ਹੁੰਦੇ ਨੇ, ਬੇਦੀਨ। ਦੀਨ ਧਰਮ ਦਾ ਨਾਮ ਹੈ, ਨਾਲ ਵਾਵਾ ਲੱਗ ਜਾਏ ਤੇ ਬੇਦੀਨ ਹੋ ਜਾਂਦਾ। ਜੋ ਧਰਮ ਤੋਂ ਆਕੀ ਨੇ ਗੁਰੂ ਵਾਲੇ ਪਾਸੇ ਤੋਂ, ਜਿਨ੍ਹਾਂ ਨੇ ਮੁੱਖ ਮੋੜਿਆ ਹੋਇਆ, ਇਹ ਸੁਭਾਵ ਕੀ ਹੈ? ਗੁਰਬਾਣੀ ਦੇ ਮੁਤਾਬਕ ਜੋ ਬੇਦੀਨ ਹੋ ਜਾਏ, ਗੁਰੂ ਤੋਂ ਬੇਮੁੱਖ ਹੋ ਜਾਏ, ਉਹਦੇ ਵਿੱਚ ਫਿਰ ਸਾਰੀਆਂ ਬੁਰਿਆਈਆਂ ਆ ਜਾਂਦੀਆਂ ਨੇ, ਸਾਰੇ ਗੁਨਾਹ ਆ ਜਾਂਦੇ ਨੇ। ਧਰਮ ਦਾ ਮਾਰਗ ਹੀ ਹੈ ਜੋ ਇਹਨਾਂ ਬੁਰਿਆਈਆਂ ਤੋਂ ਬਚਾ ਕੇ ਰੱਖਦਾ ਹੈ। ਜੇਕਰ ਕੋਈ ਬੇਦੀਨ ਹੋ ਜਾਏ, ਗੁਰੂ ਵਾਲੇ ਪਾਸੇ ਤੋਂ ਮੁੱਖ ਮੋੜ ਲਵੇ, ਪਿੱਠ ਕਰ ਲਵੇ, ਫਿਰ ਸਾਰੇ ਗੁਨਾਹ, ਸਾਰੇ ਪਾਪ, ਸਾਰੇ ਐਬ ਉਹਦੇ ਵਿੱਚ ਆ ਜਾਂਦੇ ਨੇ। ਉਹ ਕਿਹੜੇ ਕਿਹੜੇ ਐਬ ਨੇ? ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਵਿੱਚ ਆਖਿਆ, ਚੋਰਾਂ, ਜਾਰਾਂ, ਰੰਡੀਆਂ, ਕੁੱਟਣੀਆਂ, ਦੀਵਾਨ, ਚੋਰੀਆਂ ਕਰਨੀਆਂ, ਗੁਨਾਹ ਕਰਨੇ, ਪਾਪ ਕਰਨੇ, ਬੇਮੁੱਖਾਂ ਦੇ ਨਾਲ ਦੋਸਤੀ ਪਾਉਣੀ। ਜਾਰਾਂ ਦਾ ਭਾਵ ਕੀ ਹੈ? ਜਿਹੜੇ ਬੇਮੁੱਖ ਹਨ, ਇੱਕ ਸੱਚੀ ਦੋਸਤੀ ਹੈ ਉਹਨੂੰ ਯਾਰਾਂ ਕਿਹਾ ਜਾਂਦਾ ਯਈਏ ਦੇ ਨਾਲ। ਕੂੜੀ ਦੋਸਤੀ, ਜਿਹੜੀ ਝੂਠੀ ਦੋਸਤੀ ਹੈ, ਉਹ ਜੱਜੇ ਦੇ ਨਾਲ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ। ਇੱਥੇ ਵੀ ਜੱਜੇ ਦੇ ਨਾਲ ਹੈ, ਜਾਰਾਂ, ਰੰਡੀਆਂ, ਕੁੱਟਣੀਆਂ, ਦੀਵਾਨ। ਦੀਵਾਨ ਕਹਿੰਦੇ ਨੇ ਇਕੱਠ, ਮਜਲਸ। ਇਹ ਜਿੰਨੇ ਵੀ ਗੁਨਾਹਗਾਰ ਲੋਕ ਨੇ, ਜਿਨ੍ਹਾਂ ਵਿੱਚ ਚੋਰ ਹਨ, ਝੂਠੀ ਦੋਸਤੀ, ਜਾਰਾਂ ਵਾਲਾ ਕਰਮ, ਕੁੱਟਣੀਆਂ ਦਾ ਭਾਵ ਕੀ ਹੈ? ਦਲਾਲੀਆਂ ਕਰਨੀਆਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਇਹ ਸਾਰੇ ਗੁਨਾਹ ਜਦੋਂ ਕਿਸੇ ਵਿੱਚ ਆ ਜਾਂਦੇ ਨੇ ਅਤੇ ਉਹਨਾਂ ਦੇ ਨਾਲ ਮਿਲਦੇ ਹੋਏ ਹੋਰ ਕਈ ਐਸੇ, ਉਹਨਾਂ ਦਾ ਫਿਰ ਇੱਕ ਹੀ ਦੀਵਾਨ ਬਣ ਜਾਂਦਾ, ਇੱਕ ਮਜਲਸ ਜੀ ਬਣ ਜਾਂਦੀ ਹੈ। ਉਹਨਾਂ ਦਾ ਬਹਿਣਾ ਉੱਠਣਾ ਵੀ ਇਹੋ ਜਿਹੇ ਲੋਕਾਂ ਦੇ ਨਾਲ ਹੁੰਦਾ ਹੈ, ਭਾਵ ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਸੰਗਤ ਲੱਭ ਹੀ ਜਾਂਦੀ ਹੈ। ਬੇਦੀਨਾਂ ਕੀ ਦੋਸਤੀ, ਬੇਦੀਨਾਂ ਕਾ ਖਾਣ, ਉਹਨਾਂ ਦੀ ਦੋਸਤੀ, ਉਹਨਾਂ ਦਾ ਦੀਵਾਨ, ਉਹਨਾਂ ਦੀ ਮਜਲਸ, ਉਹਨਾਂ ਦਾ ਖਾਣਾ, ਉਹਨਾਂ ਦਾ ਪੀਣਾ, ਉਹਨਾਂ ਦਾ ਪਹਿਨਣਾ ਇੱਕੋ ਹੀ ਜਿਹਾ ਹੁੰਦਾ ਹੈ। ਜਿਵੇਂ ਭਗਤਾਂ ਦਾ ਸੰਗ ਭਗਤਾਂ ਦੇ ਨਾਲ ਹੈ, ਅਮਲੀ ਦੀ ਮਿੱਤਰਤਾ ਹੀ ਅਮਲੀਆਂ ਦੇ ਨਾਲ ਹੁੰਦੀ ਹੈ, ਜੁਆਰੀ ਬੰਦੇ ਜੁਆਰੀਆਂ ਨੂੰ ਲੱਭ ਕੇ, ਇਸੇ ਤਰ੍ਹਾਂ ਇਸ ਤਰ੍ਹਾਂ ਦੇ ਐਬ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਕਹਿੰਦੇ ਉਹਨਾਂ ਦੀ ਦੋਸਤੀ, ਉਹਨਾਂ ਦਾ ਦੀਵਾਨ, ਉਹਨਾਂ ਦੀ ਮਜਲਸ ਵੀ ਇਹੋ ਜਿਹੇ ਲੋਕਾਂ ਦੇ ਨਾਲ ਹੀ ਹੁੰਦੀ ਹੈ। ਕੇਵਲ ਗੁਰੂ ਨਾਨਕ ਮਹਾਰਾਜ ਜੀ ਨੇ ਨਹੀਂ, ਭਗਤਾਂ ਨੇ ਵੀ ਐਸੇ ਬੋਲ ਬਖਸ਼ਿਸ਼ ਕੀਤੇ ਨੇ। ਭਗਤ ਕਬੀਰ ਜੀ ਦੀ ਬਾਣੀ ਦੇ ਵਿੱਚ ਵੀ ਇੱਕ ਸ਼ਬਦ ਆਉਂਦਾ ਹੈ, ਇੱਕ ਤਪੱਤਰ ਭਰ ਉਰਕਟ ਕੁਰਕਟ, ਇੱਕ ਤਪੱਤਰ ਭਰ ਪਾਣੀ, ਆਸ ਪਾਸ ਪੰਚ ਜੋਗੀਆ ਬੈਠੇ ਬੀਚ ਨਕਟ ਦੇ ਰਾਣੀ, ਨਕਟੀ ਕੋ ਠਨਗਨ ਬਾਡਾ ਡੂ, ਕਿਨੇ ਬਵੇਕੀ ਕਾਟੀ ਤੋਂ। ਇਹ ਭਗਤ ਬਾਣੀ ਦੇ ਅੰਦਰ ਸ਼ਬਦ ਹੈ। ਇਕਤ ਪੱਤਰ, ਪੱਤਰ ਦਾ ਭਾਵ ਹੁੰਦਾ ਹੈ ਪਾਤਰ, ਪਾਤਰ ਦਾ ਭਾਵ ਹੈ ਭਾਂਡਾ, ਬਰਤਨ। ਉਰਕਟ ਕੁਰਕਟ, ਕਈ ਪ੍ਰਕਾਰ ਦਾ ਮਾਸ ਰਿੰਨ ਕੇ ਇੱਕ ਭਾਂਡੇ ਵਿੱਚ, ਬਰਤਨ ਵਿੱਚ, ਪਾਤਰ ਵਿੱਚ ਪਾ ਲੈਣਾ। ਇਕਤ ਪੱਤਰ ਭਰ ਪਾਣੀ, ਅਤੇ ਦੂਜੇ ਪਾਤਰ ਵਿੱਚ, ਦੂਜੇ ਬਰਤਨ ਵਿੱਚ, ਭਾਂਡੇ ਵਿੱਚ ਪਾਣੀ ਦਾ ਇੱਥੇ ਅਰਥ ਹੈ ਸੁਰਾ, ਸ਼ਰਾਬ। ਆਸ ਪਾਸ ਪੰਚ ਜੋਗੀਆ ਬੈਠੇ, ਪੰਜ ਵਿਕਾਰਾਂ ਨੂੰ ਭੋਗਣ ਵਾਲੇ। ਜਿੱਥੇ ਪੰਜ ਗੁਣਾਂ ਦੀ ਗੱਲ ਆਉਂਦੀ ਹੈ ਨਾ, ਪੰਜ ਗੁਣ ਜਿਨ੍ਹਾਂ ਨੂੰ ਪੰਚ ਆਖਦੇ ਨੇ, ਉੱਥੇ ਪੰਜ ਵਿਕਾਰਾਂ ਦੀ ਗੱਲ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਵਾਰ ਵਾਰ ਆਉਂਦੀ ਹੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਪੰਚ ਜੋਗੀਆ, ਇਹਨਾਂ ਨੂੰ ਭੋਗਣ ਵਾਲੇ। ਉਂਝ ਜੋਗੀਆ, ਯੋਗ ਦਾ ਅਰਥ ਹੁੰਦਾ ਹੈ ਜੁੜਨਾ, ਭਗਤੀ ਕਰਨੀ, ਪਰ ਇੱਥੇ ਜੋਗੀਆ ਦਾ ਭਾਵ ਕੀ ਹੈ? ਜਿਹੜੇ ਪੰਜ ਐਬਾਂ ਦੇ ਨਾਲ ਜੁੜੇ ਹੋਏ ਨੇ, ਪੰਜ ਗੁਨਾਹਾਂ ਦੇ ਨਾਲ ਜੁੜੇ ਹੋਏ ਨੇ,

ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਉਹਨਾਂ ਦਾ ਖਾਣਾ ਪੀਣਾ ਪਹਿਨਣਾ ਮਿੱਤਰਤਾ ਬੈਠਣਾ ਉੱਠਣਾ ਗੁਨਾਹਗਾਰਾਂ ਦੇ ਨਾਲ ਹੈ। ਸਿਫਤੀ ਸਾਰ ਨਾ ਜਾਣਨੀ, ਰੱਬ ਦੀ ਸਿਫਤ ਦੀ ਸਾਰ ਉਹ ਜਾਣਦੇ ਨਹੀਂ। ਸਾਰ ਦਾ ਭਾਵ ਕੀ ਹੈ? ਸ੍ਰੇਸ਼ਟਾ। ਸਾਰ ਦਾ ਅਰਥ ਸੰਭਾਲਣਾ ਵੀ ਹੁੰਦਾ ਹੈ, ਸਾਰ ਦਾ ਅਰਥ ਸਾਰੇ ਵੀ ਹੁੰਦਾ ਹੈ, ਸਾਰ ਦਾ ਭਾਵ ਸ੍ਰੇਸ਼ਟ ਵੀ ਹੁੰਦੇ ਚੰਗੇ। ਸਿਫਤੀ ਸਾਰ, ਸਿਫਤ ਕਰਨ ਵਾਲਿਆਂ ਦੀ ਸਾਰ ਉਹਨਾਂ ਨੂੰ ਨਹੀਂ ਪਤਾ। ਪਵਿੱਤਰਤਾ ਸ੍ਰੇਸ਼ਟਤਾ ਕੀ ਹੁੰਦੀ ਹੈ ਇਹ ਤਾਂ ਉਹ ਜਾਣਦੇ ਹੀ ਨਹੀਂ। ਉਹਦਾ ਕਾਰਨ ਕੀ ਹੈ? ਸਦਾ ਵਸੈ ਸ਼ੈਤਾਨ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸ਼ੈਤਾਨ ਵਸਿਆ ਹੋਇਆ ਹੈ। ਸ਼ੈਤਾਨ, ਸ਼ੈਤਾਨ ਕੀ? ਬੇਮੁੱਖਾਂ ਵਾਲਾ ਸੁਭਾਅ, ਮਨ ਦੀਆਂ ਚਤੁਰਾਈਆਂ, ਚੰਚਲਤਾਈਆਂ, ਚਲਾਕੀਆਂ, ਜੋ ਇਸ ਨੂੰ ਗੁਰੂ ਦੇ ਮਾਰਗ 'ਤੇ ਤੁਰਨ ਨਹੀਂ ਦਿੰਦੀਆਂ। ਇਹ ਮਨ ਚੰਚਲਾ, ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰੇ ਹੈ। ਗੁਰੂ ਅਮਰਦਾਸ ਆਨੰਦ ਸਾਹਿਬ ਦੀ ਅੰਮ੍ਰਿਤਮਈ ਬਾਣੀ, ਗਧੋਂ ਚੰਦਨ ਖੌਲੀਏ ਭੀ ਸਾਹੂ ਸਿਉਂ ਪਾਣ। ਗਧੋਂ, ਗਧੋਂ ਦਾ ਭਾਵ ਹੈ ਗਧਾ, ਚੰਦਨ ਦਾ ਭਾਵ ਹੈ ਸੁਗੰਧੀਆਂ, ਖੌਲੀਏ ਦਾ ਭਾਵ ਮਲ ਵੀ ਦੇਈਏ, ਲਾ ਵੀ ਦੇਈਏ, ਜਿਸ ਤਰ੍ਹਾਂ ਗਧਾ ਹੁੰਦਾ ਨਾ, ਖੋਤਾ ਹੁੰਦਾ। ਸੁਗੰਧੀਆਂ ਵਾਲੇ ਚੰਦਨ ਵਰਗੇ ਪਦਾਰਥ ਉਹਦੇ ਉੱਤੇ ਲਾ ਵੀ ਦਿੱਤੇ ਜਾਣ, ਮਲ ਵੀ ਦਿੱਤੇ ਜਾਣ, ਪਰ ਉਹ ਚੰਦਨ ਵਰਗੀਆਂ ਸੁਗੰਧੀਆਂ ਦੀ ਕਦਰ ਨਹੀਂ ਜਾਣਦਾ, ਸਾਰ ਨਹੀਂ ਜਾਣਦਾ। ਉਹ ਗਧਾ ਕੀ ਕਰਦਾ? ਸਾਹੂ ਸਿਉਂ ਪਾਣ। ਸਾਹੂ ਕਹਿੰਦੇ ਨੇ ਰਾਖ ਨੂੰ, ਸਵਾਹ ਨੂੰ। ਪਾਣ ਦਾ ਭਾਵ ਹੈ ਉਹਦੇ ਵਿੱਚ ਫਿਰ ਪੈ ਜਾਂਦਾ, ਫਿਰ ਲਿਕਟਣ ਲੱਗ ਪੈਂਦਾ। ਜਿਸ ਤਰ੍ਹਾਂ ਇੱਕ ਗਧਾ ਹੈ, ਚੰਦਨ ਦਾ ਲੇਪ ਉਹਦੇ ਉੱਤੇ ਕਰ ਦਿੱਤਾ ਜਾਏ, ਸੁਗੰਧੀਆਂ ਵਾਲੇ ਪਦਾਰਥ ਉਹਦੇ ਉੱਤੇ ਛਿੜਕ ਦਿੱਤੇ ਜਾਣ, ਪਰ ਗਧੇ ਨੂੰ ਕੀ ਪਤਾ ਚੰਦਨ ਦੀ ਸਾਰ ਕੀ ਹੁੰਦੀ ਹੈ, ਇਹਦੀ ਵਿਸ਼ੇਸ਼ਤਾ ਕੀ ਹੁੰਦੀ ਹੈ? ਉਹਨੂੰ ਇਹ ਸੁਗੰਧੀਆਂ ਚੰਦਨ ਵਰਗੇ ਪਦਾਰਥ ਚੰਗੇ ਨਹੀਂ ਲੱਗਦੇ, ਪਾਉਂਦੇ ਨਹੀਂ ਹਨ। ਉਹਨੂੰ ਤਾਂ ਮਿੱਟੀ ਘੱਟੇ ਵਿੱਚ, ਰਾਖ ਵਿੱਚ ਲੇਟਣਾ ਹੀ ਪਸੰਦ ਹੈ। ਪਿੰਡਾਂ ਵਿੱਚ, ਨਗਰਾਂ ਵਿੱਚ ਆਪਾਂ ਦੇਖਦੇ ਹਾਂ ਅੱਜ ਵੀ, ਇਹ ਗਧੇ ਰੂੜੀਆਂ ਦੇ ਉੱਤੇ ਲੇਟਦੇ ਨੇ। ਮਿੱਟੀ ਘੱਟੇ ਵਿੱਚ ਲੇਟਣਾ ਇਹਨਾਂ ਨੂੰ ਚੰਗਾ ਲੱਗਦਾ ਹੈ, ਪਸੰਦ ਆਉਂਦਾ ਹੈ। ਇਹਨਾਂ ਦੀ ਦੋਸਤੀ ਕਾਹਦੇ ਨਾਲ ਹੈ? ਮਿੱਟੀ ਘੱਟੇ ਦੇ ਨਾਲ, ਚੰਦਨ ਦੇ ਨਾਲ ਤਾਂ ਬਿਲਕੁਲ ਵੀ ਨਹੀਂ ਹੈ। ਭੀ ਸਾਹੂ ਸਿਉਂ ਪਾਣ, ਇਹਨਾਂ ਦਾ ਤਾਂ ਸੁਭਾਅ ਹੀ ਹੈ ਸਵਾਹ ਦੇ ਨਾਲ ਮਿੱਤਰਤਾ ਕਰਨੀ, ਮਿੱਟੀ ਘੱਟਾ ਆਪਣੇ ਉੱਤੇ ਪਾ ਕੇ ਇਹਨਾਂ ਨੂੰ ਪ੍ਰਸੰਨਤਾ ਮਿਲਦੀ ਹੈ। ਨਾਨਕ ਕੂੜੇ ਕੱਤੇ ਕੂੜਾ ਤਣੀਏ ਤਾਣ। ਜਿਵੇਂ ਇੱਕ ਕੱਪੜੇ ਉਣਨ ਵਾਲਾ ਕੱਪੜਿਆਂ ਨੂੰ ਬਣਾਉਣ ਵਾਲਾ ਹੁੰਦਾ, ਜਿਸ ਤਰ੍ਹਾਂ ਤਾਣਾ ਹੁੰਦਾ, ਪੇਟਾ ਹੁੰਦਾ, ਉਹਨੂੰ ਪਹਿਲਾਂ ਤੰਨਾ ਪੈਂਦਾ। ਪੁਰਾਣੇ ਜ਼ਮਾਨੇ ਵਿੱਚ ਹੱਥਾਂ ਦੇ ਨਾਲ ਹੀ ਕੱਪੜੇ ਤਿਆਰ ਕੀਤੇ ਜਾਂਦੇ ਸਨ। ਤਾਣਾ ਪੇਟਾ ਇੱਕ ਦੂਜੇ ਤੋਂ ਉਲਟੀ ਦਿਸ਼ਾ ਦੇ ਵਿੱਚ ਕੱਪੜੇ ਸੂਤ ਨੂੰ ਵਾਹੁਣਾ, ਖੱਡੀ ਦੇ ਵਿੱਚ ਬੈਠ ਕੇ ਤਾਣਾ ਤਣਦੇ ਸਨ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਐਸੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਤਾਣਾ ਅਤੇ ਪੇਟਾ ਜਿਹੜਾ ਤਣਿਆ ਹੋਇਆ ਹੈ ਉਹ ਕੀ ਹੈ? ਕੂੜ। ਉਹ ਕੂੜ ਹੀ ਤਣਦੇ ਹਨ, ਕੂੜ ਹੀ ਉਣਦੇ ਹਨ, ਕੂੜ ਹੀ ਕੱਤਦੇ ਹਨ। ਨਾਨਕ ਕੂੜੇ ਕੱਤੇ ਹੈ। ਆਪਾਂ ਦੇਖਦੇ ਹਾਂ ਕਪਾਹ ਤੋਂ ਪਹਿਲਾਂ ਸੂਤ ਕੱਤਿਆ ਜਾਂਦਾ, ਧਾਗੇ ਬਣਾਏ ਜਾਂਦੇ ਨੇ, ਉਹਨੂੰ ਕਹਿੰਦੇ ਕੱਤਣਾ। ਮਾਨੋ ਐਸੇ ਲੋਕਾਂ ਨੇ, ਬੇਮੁੱਖਾਂ ਨੇ ਪਰਮਾਰਥ ਦੇ ਮਾਰਗ ਤੋਂ ਖੁੰਝੇ ਹੋਇਆਂ ਨੇ ਕੂੜ ਹੀ ਕੱਤਿਆ ਹੈ, ਕੂੜ ਦਾ ਹੀ ਤਾਣਾ ਤਣਿਆ ਹੈ। ਕੂੜਾ ਕੱਪੜ ਕੱਛੀਏ,
ਕੂੜ ਦਾ ਹੀ ਕੱਪੜਾ ਬਣਾਇਆ ਹੈ ਅਤੇ ਉਹਦੀ ਮਿਣਤੀ ਕੀਤੀ ਹੈ। ਕੱਛੀਏ ਦਾ ਭਾਵ ਹੈ ਕੱਛਣਾ, ਜਿਵੇਂ ਪੁਰਾਣੇ ਲੋਕ ਜ਼ਿਮੀਂਦਾਰ ਕਹਿੰਦੇ ਜ਼ਮੀਨ ਕੱਛ ਲਓ, ਭਾਵ ਕਿ ਮਿਣਤੀ ਕਰ ਲਓ। ਗੁਰੂ ਨਾਨਕ ਦੇਵ ਜੀ ਕਹਿੰਦੇ ਉਹ ਕੀ ਕਰਦੇ ਨੇ, ਕੂੜ ਦਾ ਤਾਣ ਤਣਦੇ ਨੇ, ਕੂੜ ਹੀ ਕੱਤਦੇ ਹਨ, ਕੂੜ ਦਾ ਕੱਪੜਾ ਬਣਾਉਂਦੇ ਨੇ ਅਤੇ ਕੂੜ ਹੀ ਮਿਣਦੇ ਹਨ। ਕੂੜਾ ਪਹਿਨਣ ਮਾਣ, ਮਾਨੋ ਝੂਠ ਦਾ ਕੱਪੜਾ ਉਹਨਾਂ ਨੇ ਆਪਣੇ ਸਰੀਰ ਉੱਤੇ ਪਾਇਆ ਹੋਇਆ ਹੈ। ਮਾਣ, ਭਾਵੇਂ ਉਹਨਾਂ ਨੂੰ ਦੁਨੀਆਦਾਰੀ ਵਿੱਚ ਬੜਾ ਮਾਣ ਅਤੇ ਸਨਮਾਨ ਮਿਲਦਾ ਹੈ, ਲੇਕਿਨ ਸਤਿਗੁਰੂ ਜੀ ਕਹਿੰਦੇ ਇਹ ਮਾਣ ਵੀ ਕੂੜਾ ਹੀ ਹੈ, ਇਹ ਵਡਿਆਈ ਵੀ ਕੂੜੀ ਹੈ। ਆਪਾਂ ਦੇਖਦੇ ਨਾ, ਕੁਝ ਲੋਕਾਂ ਦਾ ਦੁਨੀਆਂ ਦੇ ਵਿੱਚ ਬੜਾ ਮਾਣ ਸਨਮਾਨ ਹੁੰਦਾ ਹੈ, ਬੜਾ ਸਤਿਕਾਰ ਹੁੰਦਾ ਹੈ, ਉਹ ਕੂੜਾ ਹੁੰਦਾ ਹੈ। ਕੂੜੇ ਲੋਕਾਂ ਦੇ ਪਿੱਛੇ ਲੋਕ ਜ਼ਿਆਦਾ ਲੱਗਦੇ ਨੇ, ਝੂਠੇ ਲੋਕਾਂ ਦੇ ਪਿੱਛੇ ਜ਼ਿਆਦਾ ਭੀੜ ਹੁੰਦੀ ਹੈ। ਬਾਣੀ ਦੇ ਮੁਤਾਬਕ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਨੁਸਾਰ, ਕਬੀਰ ਸਾਹਿਬ ਕਹਿੰਦੇ ਮੈਂ ਇਕੱਲਾ ਹੀ ਰਹਿੰਦਾ ਹਾਂ ਕਾਂਸ਼ੀ ਵਿੱਚ, ਬਨਾਰਸ ਵਿੱਚ, ਮੇਰੀ ਬਹੁਤੇ ਲੋਕਾਂ ਦੇ ਨਾਲ ਸਾਂਝ ਨਹੀਂ, ਕਿਉਂਕਿ ਮੇਰਾ ਸੁਭਾਅ ਕਿਸੇ ਨਾਲ ਮਿਲਦਾ ਨਹੀਂ ਹੈ। ਗੁਰੂ ਨਾਨਕ ਦੇਵ ਕਹਿੰਦੇ ਕੂੜਾ ਕੱਪੜ ਕੱਛੀ ਹੈ, ਕੂੜਾ ਪਹਿਨਣ ਮਾਣ, ਉਹਨਾਂ ਨੇ ਕੂੜ ਹੀ ਪਹਿਨਿਆ ਹੈ, ਕੂੜ ਹੀ ਵਿਹਾਜਿਆ ਹੈ, ਕੂੜ ਹੀ ਵਰਤੋਂ ਵਿਹਾਰ ਵਿੱਚ ਲਿਆਉਣਾ ਕੀਤਾ ਹੈ। ਉਹਨਾਂ ਨੂੰ ਮਾਣ ਵਡਿਆਈ ਜਿਹੜੀ ਦੁਨੀਆਦਾਰਾਂ ਵੱਲੋਂ ਦਿੱਤੀ ਜਾ ਰਹੀ ਹੈ ਉਹ ਵੀ ਕੂੜੀ ਹੀ ਹੈ। ਮਹੱਲਾ ਪਹਿਲਾ, ਬਾਂਗਾਂ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਣ। ਬਾਂਗਾਂ ਉੱਚੀ ਬਾਂਗ ਦੇਣ ਵਾਲੇ ਲੋਕ, ਇੱਕ ਮੁੱਲਾਂ ਵੱਲ ਇਸ਼ਾਰਾ ਕੀਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ। ਆਪਾਂ ਸਾਰੇ ਜਾਣਦੇ ਹਾਂ ਮੁੱਲਾਂ ਮਸੀਤ ਦੀ ਉੱਚੀ ਥਾਂ 'ਤੇ ਖਲੋ ਕੇ ਉੱਚੀ ਬਾਂਗ ਦਿੰਦਾ ਪੁਰਾਣੇ ਸਮੇਂ ਵਿੱਚ, ਤਾਂ ਕਿ ਦੂਰ ਤੱਕ ਉਹਦੀ ਆਵਾਜ਼ ਪਹੁੰਚ ਸਕੇ ਮੁੱਲਾਂ ਦੀ। ਹੁਣ ਤਾਂ ਐਸਾ ਸਮਾਂ ਨਹੀਂ ਲੱਗਿਆ, ਮਸੀਤਾਂ ਦੇ ਉੱਤੇ ਵੀ ਵੱਡੇ ਵੱਡੇ ਲਾਊਡ ਸਪੀਕਰ ਲੱਗ ਗਏ ਨੇ, ਉਹਨਾਂ ਦੀ ਆਵਾਜ਼ ਕਈ ਕਈ ਕੋਹਾਂ ਦੀ ਦੂਰੀ ਤੱਕ ਚਲੀ ਜਾਂਦੀ ਹੈ। ਲੇਕਿਨ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ, ਇਹ ਉਸ ਵੇਲੇ ਦੀ ਗੱਲ ਹੈ ਜਦੋਂ ਮੁੱਲਾਂ ਨੂੰ ਬਾਂਗ ਦੇਣ ਵਾਸਤੇ ਉੱਚੀ ਥਾਂ 'ਤੇ ਖਲੋਣਾ ਪੈਂਦਾ ਸੀ ਤਾਂ ਕਿ ਮੇਰੀ ਬਾਂਗ ਦੂਰ ਤੱਕ ਪਹੁੰਚੇ। ਬਾਂਗਾਂ, ਮੁੱਲਾਂ ਦੀ ਬਾਂਗ, ਬੁਰਗੂ, ਬੁਰਗੂ ਦਾ ਭਾਵ ਇਹ ਹੈ ਜਿਹੜੇ ਪੀਰ ਅਤੇ ਫਕੀਰ ਹੁੰਦੇ ਸੀ ਨਾ ਸਾਧੂ, ਉਹ ਤੂਤੀ ਜੀ ਇੱਕ ਵਜਾਉਂਦੇ ਸਨ, ਉਹ ਜਿਸ ਗਲੀ ਬਾਜ਼ਾਰ ਮੁਹੱਲੇ ਵਿੱਚੋਂ ਨਿਕਲਦੇ ਸਨ ਉਹ ਸਾਧੂ ਲੋਕ ਇੱਕ ਤੂਤੀ ਵਜਾਉਂਦੇ ਸਨ, ਉਹਦਾ ਜ਼ਿਕਰ ਕਰ ਰਹੇ ਹੈ। ਬਾਂਗਾਂ ਬੁਰਗੂ ਸਿੰਘੀਆਂ, ਸਿੰਘੀ ਵਜਾਉਣੀ, ਜਿਵੇਂ ਪਸ਼ੂ ਦਾ ਸਿੰਘ ਹੁੰਦਾ ਹੈ ਉਸ ਤਰ੍ਹਾਂ ਦੀ ਇੱਕ ਸਿੰਘੀ ਹੁੰਦੀ ਹੈ, ਉਹਦੇ ਵਿੱਚ ਫੂਕ ਮਾਰੀ ਜਾਂਦੀ ਹੈ, ਉਹਦੀ ਇੱਕ ਆਵਾਜ਼ ਨਿਕਲਦੀ ਹੈ, ਨਾਦ ਉਹਦੇ ਵਿੱਚੋਂ, ਇਹ ਜੋਗੀ ਲੋਕ ਵਜਾਉਂਦੇ ਸਨ। ਮੁੱਲਾ ਬਾਂਗ ਦਿੰਦਾ ਹੈ, ਸਾਧੂ ਬੁਰਗੂ ਸਿੰਘੀ, ਸਾਧੂ ਤੂਤੀ ਵਜਾਉਂਦਾ ਹੈ ਅਤੇ ਜਿਹੜਾ ਜੋਗੀ ਹੈ ਉਹ ਸਿੰਘੀ ਵਜਾਉਂਦਾ ਹੈ। ਨਾਲੇ ਮਿਲੀ ਕਲਾਣ, ਜਿਹੜੇ ਪਿੰਡਾਂ ਨਗਰਾਂ ਦੇ ਵਿੱਚ ਮਰਾਸੀ ਲੋਕ ਹੁੰਦੇ ਨੇ ਉਹ ਕਲਾਣ ਵਜਾਉਂਦੇ ਨੇ, ਪੜ੍ਹਦੇ ਹਨ, ਉਹਨਾਂ ਦਾ ਆਪਣਾ ਤਰੀਕਾ ਹੈ। ਇਹ ਸਾਰਿਆਂ ਦੇ ਵੱਖੋ ਵੱਖਰੇ ਕੰਮ ਨੇ, ਮੁੱਲਾਂ ਦਾ ਆਪਣਾ ਹੈ, ਸਾਧੂ ਦਾ ਆਪਣਾ ਹੈ, ਜੋਗੀ ਦਾ ਆਪਣਾ ਹੈ, ਮਰਾਸੀ ਦਾ ਆਪਣਾ ਕੰਮ ਹੈ। ਇੱਕ ਦਾਤੇ ਇੱਕ ਮੰਗਤੇ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਇਹ ਸਾਰੀ ਖੇਡ ਇੱਕ ਦਾਤੇ ਅਤੇ ਮੰਗਤੇ ਦੇ ਰੂਪ ਵਿੱਚ ਹੈ। ਕੋਈ ਮੰਗ ਰਿਹਾ ਹੈ, ਕੋਈ ਦੇ ਰਿਹਾ ਹੈ, ਕੋਈ ਦਾਨ ਕਰ ਰਿਹਾ ਹੈ ਅਤੇ ਕੋਈ ਸਿੰਘੀ ਵਜਾ ਕੇ ਤੂਤੀ ਵਜਾ ਕੇ ਮੰਗ ਰਿਹਾ। ਇੱਕ ਦਾਤੇ ਇੱਕ ਮੰਗਤੇ, ਇਹ ਸੰਸਾਰ ਦੀ ਕਾਰ ਹੈ, ਇਹ ਸੰਸਾਰ ਦੀ ਖੇਡ ਹੈ। ਪਰ ਨਾਮ ਤੇਰਾ ਪਰਿਵਾਰ, ਮੇਰੇ ਵਾਸਤੇ ਤੇਰਾ ਨਾਮ ਹੀ ਪ੍ਰਵਾਨ ਹੈ, ਨਾਮ ਤੇਰਾ ਪ੍ਰਵਾਨ,
ਮੈਨੂੰ ਤੇ ਤੇਰਾ ਨਾਮ ਹੀ ਪ੍ਰਵਾਨ ਹੈ। ਇੱਥੇ ਪ੍ਰਵਾਨ ਦਾ ਭਾਵ ਕੀ ਹੈ? ਸਹਿਮਤੀ, ਚੰਗਾ ਲੱਗਣਾ। ਕਿਸੇ ਨੂੰ ਬਾਂਗ ਚੰਗੀ ਲੱਗਦੀ ਹੈ, ਕਿਸੇ ਨੂੰ ਗੁਰਗੂ ਸਿੰਘੀ ਚੰਗੀ ਲੱਗਦੀ ਹੈ, ਕਿਸੇ ਨੂੰ ਕੁਝ ਚੰਗਾ ਲੱਗਦਾ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਮੈਨੂੰ ਤੇਰਾ ਨਾਮ ਪ੍ਰਵਾਨ ਹੈ, ਮੈਨੂੰ ਤੇਰੀ ਸਿਫਤ ਸਲਾਹ ਚੰਗੀ ਲੱਗਦੀ ਹੈ। ਨਾਨਕ ਜਿੰਨੀ ਸੁਣ ਕੇ ਮੰਨਿਆ, ਹੌਂਤਨਾ ਵਿੱਟੋਂ ਕੁਰਬਾਨ। ਜੋ ਤੇਰੇ ਨਾਮ ਨੂੰ ਸੁਣ ਕੇ ਮੰਨਦੇ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਪੌੜੀ, ਮਾਇਆ ਮੋਹ ਸਭ ਕੂੜ ਹੈ, ਕੂੜੋ ਹੋਏ ਗਿਆ। ਹਰ ਪਾਸੇ ਮਾਇਆ ਦਾ ਪਸਾਰਾ ਹੈ, ਮੋਹ ਇਤਾਦਕ ਕੂੜ ਹੀ ਕੂੜ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਦੀ ਇਹ ਪੌੜੀ ਹੈ, ਕੂੜੋ ਹੋਏ ਗਿਆ, ਹਰ ਪਾਸੇ ਕੂੜ ਹੀ ਕੂੜ ਚੱਲ ਰਹੇ। ਹਉਮੈ ਝਗੜਾ ਪਾਇਆ ਉਹਨ ਝਗੜੈ ਜਗ ਮੋਇਆ। ਇਹਦੇ ਵਿੱਚ ਹਉਮੈ ਦਾ ਪਸਾਰਾ ਹੈ, ਹਉਮੈ ਦੇ ਕਰਕੇ ਸਾਰੇ ਝਗੜੇ ਹੁੰਦੇ ਹਨ। ਇਹ ਜਿੰਨੇ ਵੀ ਉਪੱਦਰ ਹੁੰਦੇ ਨੇ, ਝਗੜੇ ਹੁੰਦੇ ਨੇ, ਇਹ ਸਾਰੇ ਹਉਮੈ ਦੇ ਕਰਕੇ ਹੀ ਹੈ, ਆਪਣੀ ਹਕੂਮਤ ਦੇ ਕਰਕੇ ਹੁੰਦੇ ਨੇ। ਮੈਂ ਵੱਡਾ ਹਾਂ, ਮੇਰੀ ਪਹੁੰਚ ਤਾਕਤ। ਹਉਮੈ ਦੇ ਕਈ ਰੂਪ ਨੇ ਸੰਸਾਰ ਵਿੱਚ। ਜਿੰਨੀ ਵੀ ਕਤਲੋ ਗਾਰਤ ਹੁੰਦੀ ਹੈ, ਇਹਨਾਂ ਸਭ ਦਾ ਮੂਲ ਕਾਰਨ ਹਉਮੈ ਹੈ, ਹੰਕਾਰ ਹੈ। ਇੱਕ ਮਨੁੱਖ ਦੂਜੇ ਦੇ ਨਾਲ ਲੜ ਰਿਹਾ, ਇਹ ਵੀ ਹੰਕਾਰ ਦੇ ਕਰਕੇ ਹੈ। ਇੱਕ ਦੇਸ਼ ਦੂਜੇ ਦੇਸ਼ ਦੇ ਨਾਲ ਲੜ ਰਿਹਾ, ਇਹ ਵੀ ਹੰਕਤਾ ਦੀ ਕਰਕੇ ਹੈ। ਆਪਣੀ ਵੱਖਰੀ ਪਹਿਚਾਣ, ਆਪਣੀ ਹੋਂਦ, ਇਹ ਹਉਮੈ ਹੈ। ਹਉਮੈ ਝਗੜਾ ਪਾਇਓ, ਹਉਮੈ ਨੇ ਹੀ, ਹੰਕਾਰ ਨੇ ਹੀ ਸਾਰੇ ਜਗਤ ਵਿੱਚ ਝਗੜਾ ਪਾਇਆ। ਝਗੜਾ ਜਗ ਮੂਆ, ਅਤੇ ਇਵੇਂ ਜਗ ਮਰਦਾ ਜਾ ਰਿਹਾ ਹੈ। ਗੁਰਮੁਖ ਝਗੜ ਚੁਕਾਏ ਉਹਨ ਇੱਕੋ ਰਵ ਰਿਹਾ। ਪਰ ਇੱਕ ਗੁਰਮੁਖ ਪੁਰਸ਼ ਹੈ ਜਿਹਦਾ ਮੂੰਹ ਗੁਰੂ ਵੱਲ ਹੈ, ਜਿਸ ਨੇ ਆਪਣਾ ਮੁੱਖ ਗੁਰੂ ਵੱਲ ਕੀਤਾ, ਉਹਨੂੰ ਕਿਹਾ ਗੁਰਮੁਖ। ਗੁਰਮੁਖ ਨੇ ਆਪਣੇ ਅੰਦਰੋਂ ਝਗੜ ਚੁਕਾਏ ਹਨ, ਇਸ ਝਗੜੇ ਨੂੰ ਚੁਕਾ ਦਿੱਤਾ ਹੈ, ਦੂਰ ਕਰ ਦਿੱਤਾ ਹੈ। ਕਾਰਨ ਕੀ? ਕਿਉਂਕਿ ਉਹਦੇ ਵਿੱਚ ਹਉਮੈ ਨਹੀਂ ਹੈ। ਹਉਮੈ ਸਭ ਦਾ ਮੂਲ ਹੈ, ਹੰਕਾਰ ਸਾਰਿਆਂ ਦਾ ਮੂਲ ਹੈ। ਹੰਕਾਰ ਦੇ ਕਰਕੇ ਇਹ ਝਗੜਾ ਹੈ, ਅਤੇ ਗੁਰਮੁਖ ਗੁਰੂ ਵੱਲ ਮੁੱਖ ਕਰਨ ਵਾਲੇ ਦੇ ਅੰਦਰ ਇਹ ਝਗੜਾ ਨਹੀਂ, ਕਿਉਂਕਿ ਉਹਦੇ ਵਿੱਚ ਹਉਮੈ ਨਹੀਂ ਹੈ। ਹਉਮੈ ਕਿਉਂ ਨਹੀਂ ਹੈ? ਕਿਉਂਕਿ ਇੱਕੋ ਰਵ ਰਿਹਾ, ਉਹਨੂੰ ਸਮਝ ਆ ਗਈ ਹੈ, ਇੱਕ ਹੀ ਰਵਿਆ ਹੋਇਆ, ਇੱਕ ਹੀ ਹਰ ਪਾਸੇ ਹੈ। ਹਰ ਜੀਵ ਦੇ ਅੰਦਰ ਇੱਕ ਹੈ, ਚਿੰਟੀ ਅਤੇ ਕੁੰਚਰ, ਕੀੜੀ ਤੋਂ ਲੈ ਕੇ ਹਾਥੀ ਤੱਕ, ਅਸਥੂਲ, ਹਰ ਪਾਸੇ ਇੱਕ ਨਿਰੰਕਾਰ ਦਾ ਹੀ ਵਾਸਾ ਹੈ। ਸਭ ਆਤਮ ਰਾਮ ਪਛਾਣਿਆ, ਭੌਜਲ ਤਰ ਗਏ ਆ। ਆਤਮਕ ਬੁੱਧੀ ਦੇ ਨਾਲ ਉਸ ਨੇ ਹਰ ਇੱਕ ਨੂੰ ਰਾਮ ਦਾ ਰੂਪ ਪਛਾਣਿਆ ਹੈ, ਜਾਣਿਆ ਹੈ, ਰਾਮ ਦਾ ਭਾਵ ਰੱਬ। ਐਸਾ ਜੀਵ ਭਵਜਲ ਤਰ ਗਿਆ, ਉਹ ਇਸ ਭਵਜਲ ਤੋਂ, ਇਸ ਸਾਗਰ ਤੋਂ ਤਰ ਜਾਂਦਾ ਹੈ। ਜੋਤ ਸਮਾਣੀ ਜੋਤ ਵਿੱਚ ਜਿਵੇਂ ਦੋ ਦੀਵਿਆਂ ਦੀ ਲਾਟ ਇਕੱਠੀ ਕਰ ਦਈਏ, ਉਹ ਇੱਕ ਲਾਟ ਬਣ ਜਾਂਦੀ ਹੈ, ਇੱਕ ਜੋਤ ਬਣ ਜਾਂਦੀ ਹੈ। ਗੁਰਮੁਖ ਦੀ ਗੁਰੂ ਦੇ ਵਿੱਚ ਜੋਤ ਸਮਾ ਜਾਂਦੀ ਹੈ। ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ। ਹਰੀ ਦੇ ਨਾਮ ਨੂੰ ਲੈਣ ਵਾਲਾ ਇਸ ਤਰ੍ਹਾਂ ਹਰੀ ਦੇ ਵਿੱਚ ਹੀ ਸਮਾ ਜਾਂਦਾ ਹੈ। ਭਗਤਾਂ ਬਾਰੇ, ਗੁਰਸਿੱਖਾਂ ਬਾਰੇ ਬੜੇ ਬੋਲ ਆਉਂਦੇ ਨੇ, ਜਿਵੇਂ ਪਾਣੀ ਵਿੱਚ ਪਾਣੀ ਸਮਾ ਜਾਂਦਾ ਹੈ, ਮਿੱਟੀ ਵਿੱਚ ਮਿੱਟੀ ਸਮਾ ਜਾਂਦੀ ਹੈ, ਅੱਗ ਵਿੱਚ ਅੱਗ ਸਮਾ ਜਾਂਦੀ ਹੈ, ਧੂੜ ਦੇ ਕਿਣਕੇ ਧੂੜ ਦੇ ਵਿੱਚ ਸਮਾ ਜਾਂਦੇ ਹਨ। ਇਸ ਤਰ੍ਹਾਂ ਸਤਿਗੁਰੂ ਜੀ ਦੇ ਕਈ ਬੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਉਂਦੇ ਨੇ। ਇੱਕ ਦੂਜੇ ਦੇ ਨਾਲ ਮਿਲ ਜਾਣਾ, ਗੁਰ ਕਿਰਪਾ ਜੇ ਨਰ ਕੋ ਕੀਨੀ, ਤੈਂ ਇਹ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਉਂ, ਜੋ ਪਾਣੀ ਸੰਗ ਪਾਣੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਅੰਮ੍ਰਿਤਮਈ ਬੋਲ।
ਅੱਜ ਦੇ ਹੁਕਮਨਾਮੇ ਅੰਦਰ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਦੋ ਤਰ੍ਹਾਂ ਦੇ ਮਨੁੱਖਾਂ ਦੀ ਗਾਥਾ ਕੀਤੀ ਹੈ। ਇੱਕ ਜੋ ਗੁਰੂ ਵਾਲੇ ਪਾਸੇ ਤੋਂ ਬੇਮੁੱਖ ਹੈ, ਜਿਹਨੂੰ ਗੁਰਬਾਣੀ ਨੇ ਮਨਮੁੱਖ ਆਖਿਆ, ਇੱਕ ਉਹ ਜਿਸ ਦਾ ਮੁੱਖ ਗੁਰੂ ਵਾਲੇ ਪਾਸੇ ਹੈ। ਪਾਤਸ਼ਾਹ ਜੀ ਕਿਰਪਾ ਕਰਨ, ਆਓ ਬਹੁਤ ਹੀ ਸਤਿਕਾਰਯੋਗ ਗੁਰੂ ਕੇ ਕੀਰਤਨੀਆਂ ਕੋਲੋਂ ਗੁਰਬਾਣੀ ਕੀਰਤਨ ਸ਼ਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ।

ਕਿਆ ਚੜ੍ਹਾਂ ਸਾਈ ਨਾ ਬਹਿਰਾ ਹੋਏ ਜਾਂ ਕਾਰਨ ਤੂੰ ਵਾਂਗ ਦੇ ਦਿਲ ਹੀ ਭੀਤਰ ਜੋਏ ਸੋ ਕਹੋ ਟਾਲ ਸੇਵੀਆ

ਇੱਥੇ ਹੀ ਸਮਾਪਤੀ ਹੈ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤ, ਅੱਜ ਅਸੀਂ ਸਾਰੇ ਬੜੇ ਖੁਸ਼ੀਆਂ ਭਰੇ ਮੌਕੇ 'ਤੇ ਇਕੱਤਰ ਹੋਏ ਹਾਂ। ਬਾਹਰੋਂ ਆਏ ਪਤਵੰਤੇ ਸੱਜਣ ਦੋਸਤ ਮਿੱਤਰ ਸਾਰਿਆਂ ਨੂੰ ਖਾਲਸਾ ਦੀਵਾਨ ਸਾਹਿਬ ਅਤੇ ਖਾਲਸਾ ਦੀਵਾਨ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀਠਵਾਲ ਵੱਲੋਂ ਸਾਰੇ ਆਏ ਪਤਵੰਤੇ ਸੱਜਣਾਂ ਨੂੰ ਜੀਓ ਆਇਆ। ਅੱਜ ਜਿਨ੍ਹਾਂ ਦੋਵਾਂ ਪਰਿਵਾਰਾਂ ਦਾ ਸੁਮੇਲ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਖੇ ਹੋਣ ਜਾ ਰਿਹਾ ਹੈ, ਲੜਕਾ ਪਰਿਵਾਰ ਕਾਕਾ ਗੁਰਮਨਪ੍ਰੀਤ ਸਿੰਘ ਜੀ ਸਿੱਧੂ, ਇਹਨਾਂ ਦੇ ਸਰਕਾਰਯੋਗ ਪਿਤਾ ਜੀ ਸਰਦਾਰ ਲਖਵੀਰ ਸਿੰਘ ਸਿੱਧੂ, ਮਾਤਾ ਹਰਪਿੰਦਰ ਜੀਤ ਕੌਰ ਸਿੱਧੂ, ਜਿਨ੍ਹਾਂ ਦਾ ਪਿਛਲਾ ਪਿੰਡ ਹਰੀਨਾਓ ਫਰੀਦਕੋਟ ਇਹ ਸਰੀ ਬੀਸੀ ਦੇ ਨਿਵਾਸੀ ਨੇ, ਬੱਚੇ ਦੇ ਦਾਦਾ ਸਰਦਾਰ ਮਲਕੀਤ ਸਿੰਘ ਜੀ ਅਤੇ ਦਾਦੀ ਮਲਦੀਪ ਕੌਰ, ਬੱਚੇ ਦੇ ਨਾਨਾ ਸਰਦਾਰ ਗੁਰਤੇਜ ਸਿੰਘ ਜੀ ਅਤੇ ਨਾਨੀ ਸੁਖਦੇਵ ਕੌਰ, ਇਸੇ ਤਰ੍ਹਾਂ ਬੱਚੀ ਪਰਿਵਾਰ ਵੱਲੋਂ ਬੀਬਾ ਬਬੀਤਾ ਰਾਣੀ ਮੰਗਰ, ਇਹਨਾਂ ਦੇ ਸਰਕਾਰਯੋਗ ਪਿਤਾ ਸ਼੍ਰੀ ਤੇਜਪਾਲ ਜੀ ਅਤੇ ਮਾਤਾ ਸੁਸ਼ਮਾ ਰਾਣੀ, ਇਹ ਪਰਿਵਾਰ ਰਾਜਪੁਰੇ ਪਟਿਆਲੇ ਤੋਂ ਨੇ, ਅੱਜ ਕੱਲ੍ਹ ਵੈਨਕੂਵਰ ਬੀਸੀ ਦੇ ਨਿਵਾਸੀ ਨੇ। ਬੱਚੀ ਦੇ ਦਾਦਾ ਜੀ ਸ਼੍ਰੀ ਪਿਆਰਾ ਲਾਲ ਜੀ ਅਤੇ ਦਾਦੀ ਗੁਰਮੇਜ ਕੌਰ, ਅਤੇ ਬੱਚੀ ਦੇ ਨਾਨਾ ਸ਼੍ਰੀ ਬਿਸ਼ਨਦਾਸ ਜੀ ਅਤੇ ਨਾਨੀ ਲਾਜਵੰਤੀ ਜੀ, ਇਹਨਾਂ ਦੋ ਪਰਿਵਾਰਾਂ ਦਾ ਸੁਮੇਲ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਖੇ ਹੋਣ ਜਾ ਰਿਹਾ ਹੈ। ਆਓ ਸਭ ਤੋਂ ਪਹਿਲਾਂ ਅਰੰਭਤਾ ਦੀ ਅਰਦਾਸ ਕਰਦੇ ਹਾਂ, ਜਿਸ ਵਿੱਚ ਬੱਚਾ ਬੱਚੀ ਅਤੇ ਇਹਨਾਂ ਦੇ ਮਾਤਾ ਪਿਤਾ ਉਹ ਅਰਦਾਸ ਵਿੱਚ ਖੜੇ ਹੋਣਗੇ, ਬਾਕੀ ਸੰਗਤਾਂ ਇਸੇ ਤਰ੍ਹਾਂ ਸੱਜੀਆਂ ਰਹਿਣ। ਬੱਚੇ ਅਤੇ ਉਹਨਾਂ ਦੇ ਮਾਤਾ ਪਿਤਾ ਇਸ ਅਰਦਾਸ ਵਿੱਚ ਸ਼ਾਮਿਲ ਹੋਣਗੇ, ਸੋ ਆਓ ਸੁਭਾਗ ਜੋੜੀ ਅਤੇ ਇਹਨਾਂ ਦੇ ਮਾਤਾ ਪਿਤਾ ਅਰਦਾਸ ਵਿੱਚ ਸ਼ਾਮਿਲ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੱਲੇ ਦੀ ਰਸਮ ਅਦਾ ਹੋ ਰਹੀ ਹੈ। ਬੱਚੀ ਦੇ ਸਰਕਾਰ ਜੋ ਪਿਤਾ ਜੀ ਸ਼੍ਰੀ ਤੇਜਪਾਲ ਜੀ, ਉਹਨਾਂ ਨੂੰ ਬੇਨਤੀ ਹੈ ਬੱਚੇ ਦਾ ਪੱਲਾ ਬੱਚੀ ਨੂੰ ਫੜਾ ਦੇਣ, ਤਾਂ ਕਿ ਆਨੰਦ ਕਾਰਜ ਦੀ ਰਮਤਾ ਹੋ ਸਕੇ। ਪੱਲੇ ਦਾ ਸ਼ਬਦ ਗਾਇਨ ਕਰ ਰਹੇ ਨੇ ਸਰਕਾਰ ਜੋ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ, ਗੁਰਦੁਆਰਾ ਬੀੜ ਸਾਹਿਬ ਵਾਲੇ, ਉਹਨਾਂ ਤੋਂ ਪੱਲੇ ਦਾ ਸ਼ਬਦ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਚਾਰ ਲਾਵਾਂ ਦਾ ਪਾਠ, ਲਾਵਾਂ ਦੇ ਪਾਠ ਦੀ ਸੇਵਾ ਨਿਭਾ ਰਹੇ ਨੇ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ। ਜਦੋਂ ਭਾਈ ਸਾਹਿਬ ਜੀ ਇੱਕ ਲਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੰਪੂਰਨ ਕਰ ਲੈਂਦੇ ਨੇ, ਬੱਚਿਆਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮੱਥਾ ਟੇਕ ਕੇ ਜਿਸ ਪਾਸੇ ਬੱਚੀ ਬੈਠੀ ਇਸ ਪਾਸੇ ਦੀ ਪਰਿਕਰਮਾ ਆਰੰਭ ਕਰਨੀ ਹੈ, ਬੜੇ ਪਿਆਰ ਦੇ ਨਾਲ ਪਰਿਕਰਮਾ ਕਰਦੇ ਹੋਏ ਆਪਣੀ ਜਗ੍ਹਾ 'ਤੇ ਆ ਜਾਣਾ ਅਤੇ ਲਾਮ ਸੰਪੂਰਨ ਹੋਣ 'ਤੇ ਮੱਥਾ ਟੇਕ ਕੇ ਦੂਸਰੀ ਲਾਮ ਸਰਵਣ ਕਰਨ ਵਾਸਤੇ ਖੜ੍ਹੇ ਹੋ ਜਾਣਾ। ਪਰਿਵਾਰ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਬੱਚਿਆਂ ਨੇ ਲਾਵਾਂ ਦਾ ਪਾਠ ਜੋ ਹੈ ਖੜ੍ਹੇ ਹੋ ਕੇ ਸਰਵਣ ਕਰਨਾ, ਸੋ ਸੁਭਾਗ ਜੋੜੀ ਨੂੰ ਬੇਨਤੀ ਹੈ ਮੱਥਾ ਟੇਕ ਕੇ ਖੜ੍ਹੇ ਹੋ ਜਾਓ ਜੀ। ਸੋ ਆਓ ਮੱਥਾ ਟੇਕ ਕੇ ਸੁਭਾਗ ਜੋੜੀ ਖੜ੍ਹੇ ਹੋ ਜਾਣ। ਭਾਈ ਸਾਹਿਬ ਜੀ ਲਾਵਾਂ ਦਾ ਪਾਠ ਸ਼ੁਰੂ ਕਰ ਰਹੇ ਨੇ। ਹਾਂਜੀ, ਮੱਥਾ ਟੇਕ ਕੇ ਖੜ੍ਹੇ ਹੋ ਜਾਓ। ਜਦੋਂ ਭਾਈ ਸਾਹਿਬ ਜੀ ਇੱਕ ਲਾਮ ਸੰਪੂਰਨ ਕਰ ਲੈਣੇ, ਬੱਚਿਆਂ ਨੇ ਮੱਥਾ ਟੇਕ ਕੇ ਫਿਰ ਜਿਸ ਪਾਸੇ ਬੱਚੀ ਉਸ ਪਾਸੇ ਦੀ ਪਰਿਕਰਮਾ ਆਰੰਭ ਕਰਨੀ ਹੈ, ਬੜੇ ਪਿਆਰ ਦੇ ਨਾਲ ਸਹਿਜੇ ਸਹਿਜੇ ਪਰਿਕਰਮਾ ਕਰਨੀ ਹੈ, ਕੋਈ ਜਲਦੀ ਨਹੀਂ ਕਰਨੀ, ਬੜੇ ਪਿਆਰ ਦੇ ਨਾਲ ਗੁਰੂ ਸਾਹਿਬ ਜੀ ਦਾ ਸਤਿਕਾਰ ਰੱਖਣਾ। ਲਾਮ ਸੰਪੂਰਨ ਹੋਣ 'ਤੇ ਮੱਥਾ ਟੇਕ ਕੇ ਫਿਰ ਇਸੇ ਤਰ੍ਹਾਂ ਦੂਸਰੀ ਲਾਮ ਸਰਵਣ ਕਰਨ ਵਾਸਤੇ ਖੜ੍ਹੇ ਹੋ ਜਾਣਾ, ਚਾਰ ਲਾਵਾਂ ਦਾ ਪਾਠ। ਨਾਲ ਨਾਲ ਭਾਈ ਸਾਹਿਬ ਜੀ ਉਸੇ ਲਾਮ ਦਾ ਕੀਰਤਨ ਭਾਈ ਹਰਜਿੰਦਰ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧਾਰੀ ਜੀਉ ਬਿੰਦਾ ਸਭ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ।

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਾਹਿ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਦਿਆਏ ਹੇ ਰੰਗਲ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਦਿਆਈਆ ਜਿਨ ਡਿੱਠੇ ਸਭ ਦੁੱਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਿਆ ਵਾ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ

ਚਾਲੀਆਂ ਮੁਗਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਦਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇ ਗਵਾਹੀ ਦੇ ਕੇ ਡਟ ਕੀਤਾ ਤਰਾਂ ਪਿਆਰਿਆਂ ਸੱਚਿਆਰਿਆਂ ਦੀ

ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੀ ਆਰਿਆਂ ਨਾ ਚਰਾਏਗਾ।

ਇਸ਼ਨਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋਂ ਜੁਗਿਆ ਟਲ, ਧਰਮ ਕਾ ਜੇਕਾਰ।

ਜੀਓ ਸ਼੍ਰੀ ਨਨਕਾਣਾ ਸਾਹਿਬਾ ਹੂਰ ਗੁਰਦੁਆਰਿਆ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥਨੋਂ ਵਿਛੂੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀਰ ਮਾਣਿਆਂ ਦੀ ਮਾਣ ਨੇ ਤਾਣਿਆਂ ਦੀ ਤਾਣ ਨੇ ਉਟਿਆ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ

ਮਨਪ੍ਰੀਤ ਸਿੰਘ ਸਿੱਧੂ, ਸਪੁੱਤਰ ਸਰਦਾਰ ਲਖਵੀਰ ਸਿੰਘ ਸਿੱਧੂ, ਮਾਤਾ ਹਰਪਿੰਦਰਜੀਤ ਕੌਰ ਸਿੱਧੂ, ਬੀਬਾ ਬਬੀਤਾ ਰਾਣੀ, ਸਪੁੱਤਰੀ ਸ਼੍ਰੀ ਤੇਜਪਾਲ ਮੰਗਰ ਅਤੇ ਮਾਤਾ ਸੁਸ਼ਮਾ ਰਾਣੀ, ਸੱਚੇ ਪਾਤਸ਼ਾਹ ਜੀ, ਸੁਭਾਗ ਜੋੜੀ ਕਾਕਾ ਗੁਰਮਨਪ੍ਰੀਤ ਸਿੰਘ ਸਿੱਧੂ ਅਤੇ ਬੀਬਾ ਬਬੀਤਾ ਰਾਣੀ ਦਾ ਸ਼ੁਭ ਆਨੰਦ ਕਾਰਜ ਗੁਰਮਤ ਮਰਜ਼ਾਦਾ ਅਨੁਸਾਰ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਪੂਰਨ ਹੋਇਆ। ਸਤਿਗੁਰੂ ਜੀ, ਆਪ ਜੀ ਨੇ ਮਿਹਰਾਂ ਕੀਤੀਆਂ, ਬਖਸ਼ਾਂ ਕੀਤੀਆਂ, ਆਨੰਦ ਕਾਰਜ ਦੀ ਮਰਜ਼ਾਦਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਜਸ ਕੀਰਤਨ ਕਰਦਿਆਂ, ਅੱਖਰ ਵਾਧਾ ਘਾਟਾ ਪ੍ਰਚਕ ਮਾਫ ਕਰਨਾ, ਪੜ੍ਹੀ ਸੁਣੀ ਬਾਣੀ ਦਾ ਭਾਵ ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ, ਬੱਚਿਆਂ ਵਿੱਚ ਪਰਸ ਪਰ ਪਿਆਰ ਬਖਸ਼ਣਾ, ਦੋਨਾਂ ਪਰਿਵਾਰਾਂ ਦੇ ਸਦਾ ਲਈ ਮੇਲ ਮਿਲਾ ਬਖਸ਼ਣੇ, ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਗੁਰੂ ਘਰ ਵਾਸਤੇ ਬੇਅੰਤ ਮਾਇਆ ਹਾਜ਼ਰ ਕਰਦੇ ਨੇ। ਕਿਰਪਾ ਕਰਨੀ ਸੇ ਪਰਿਵਾਰਾਂ ਨੂੰ ਖੁਸ਼ੀਆਂ ਅਤੇ ਖੇੜੇ ਪ੍ਰਦਾਨ ਕਰਦੇ ਹੋਏ ਕਾਰਜਰਾਸ ਕਰਨੇ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਸਭ ਦਾ ਤਿਲ ਫੁੱਲ ਭੀਟਾ ਦਰ ਪ੍ਰਵਾਨ ਕਰਨਾ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ, ਚੜ੍ਹਦੀ ਕਲਾ ਪ੍ਰਦਾਨ ਕਰਨੀ, ਬੱਚਿਆਂ ਦਾ ਆਉਣ ਵਾਲਾ ਸਮਾਂ ਖੁਸ਼ੀਆਂ ਅਤੇ ਖੇੜਿਆਂ ਭਰਿਆ ਹੋਵੇ, ਚੜ੍ਹਦੀ ਕਲਾ ਪ੍ਰਦਾਨ ਕਰਨੀ, ਆਪਸੀ ਪ੍ਰੇਮ ਪਿਆਰ ਸੁਭਾਅ ਚੜ੍ਹਦੀ ਕਲਾ ਪ੍ਰਦਾਨ ਕਰਨੀ, ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੂ।

तुद पावे तान रास सुकोटल गुर सेविय अहनिस सहज सुभाई।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਘਰ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਸੋ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣ, ਆਉਣ ਵਾਲੇ ਜੀਵਨ ਕਾਲ ਦੇ ਅੰਦਰੰਗ ਸੰਗ ਸਹਾਈ ਹੋਣ ਅਤੇ ਦੋਨਾਂ ਹੀ ਪਰਿਵਾਰਾਂ ਵਿੱਚ ਗੁਰੂ ਸਾਹਿਬ ਮੇਲ ਮਿਲਾਪ, ਪ੍ਰੇਮ ਇਤਫਾਕ ਦੀ ਦਾਤ ਬਖਸ਼ਿਸ਼ ਕਰਨ। ਆਓ ਸਾਧ ਸੰਗਤ ਜੀ, ਹੁਣ ਸਮਾਂ ਹੋਇਆ ਅਤਿ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਜੱਥਾ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਕੇਵਲ ਇੱਕ ਕਵਿਤਾ ਦੇ ਨਾਲ ਆਪ ਸਮੂਹ ਸੰਗਤਾਂ ਦੇ ਨਾਲ ਸੰਬੋਧਨ ਹੋਣਗੇ। ਸੋ ਆਓ ਤੇ ਨਾ ਪਾਸੋ ਵਧਾਈ ਵਾਲੀ ਕਵਿਤਾ ਸਰਵਣ ਕਰੀਏ, ਆਨੰਦ ਮਾਣੀਏ ਅਤੇ ਉਹਨਾਂ ਦਾ ਮਾਣ ਸਨਮਾਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੁੱਤਾਂ ਵਾਲਿਓ, ਜੱਗ ਦਾ ਪੁੱਤ ਮੇਵਾ ਹੁੰਦੀ ਮਾਪਿਆਂ ਦੀ ਜਿੰਦ ਜਾਣ ਪੁੱਤਰ। ਜਿਉਂਦੇ ਜੀ ਸਹਾਰਾ ਨੇ ਜ਼ਿੰਦਗੀ ਦਾ, ਤੁਰ ਗਿਆ ਦੇ ਮਗਰ ਨਿਸ਼ਾਨ ਪੁੱਤਰ। ਪੁੱਤਰ ਪਰਾਂ 'ਤੇ ਉੱਡਦੀ ਫਿਰੇ ਦੁਨੀਆ, ਮਾਪੇ ਬੁੱਤ ਦੇ ਵਿੱਚ ਪੁਰਾਣ ਪੁੱਤਰ। ਸੀਤਲ ਪੁੱਤਰਾਂ ਬਿਨਾਂ ਨਾ ਸੋਹਣ, ਮਾਪੇ ਹੁੰਦੇ ਮਾਪਿਆਂ ਦੀ ਆੜ ਸ਼ਾਨ ਪੁੱਤਰ। ਪੁੱਤਰ ਮਿੱਠੜੇ ਮੇਵੇ ਹੁੰਦੇ ਅਤੇ ਧੀਆਂ ਮਿਸ਼ਰੀ ਡਲੀਆਂ। ਪੁੱਤਰ ਮਿੱਠੜੇ ਮੇਵੇ ਹੁੰਦੇ, ਧੀਆਂ ਮਿਸ਼ਰੀ ਡਲੀਆਂ। ਰੱਬਾ ਸਦਾ ਹੀ ਰਹਿਣ ਮਹਿਕਦੀਆਂ ਇਹ ਫੁੱਲਾਂ ਦੀਆਂ ਕਲੀਆਂ। ਬਾਬਲ ਨੂੰ ਇਹ ਰਾਜਾ ਆਖੇ, ਮਾਣੂ ਆਖੇ ਰਾਣੀ। ਆਪਣੇ ਸੋਹਣੇ ਵੀਰਾਂ ਉੱਤੋਂ ਪੀਵੇ ਵਾਰ ਵਾਰ ਕੇ ਪਾਣੀ। ਮਾਂ ਬਾਪ ਦੇ ਕੰਡਾ ਲੱਗਿਆ ਧੀ ਕਦੇ ਨਾ ਜਰਦੀ, ਸਾਰੀ ਉਮਰੀ ਪਾਰਸ ਰਹਿੰਦੀ ਮਾਪੇ ਮਾਪੇ ਕਰਦੀ। ਸਾਰੀ ਸੰਗਤ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਜੀ, ਪਿਆਰ ਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕੋ ਚਾਰ ਪੰਜ ਮਿੰਟ ਦੇ ਵਿੱਚ ਕਵਿਤਾ ਕਹਿ ਜਾਣੀ ਆ, ਕਿਉਂਕਿ ਇਹ ਘੋੜੀਆਂ, ਇਹ ਕਵਿਤਾਵਾਂ, ਇਹ ਸ਼ਗਨਾਂ ਦੇ ਗੀਤ ਆ। ਬੇਬੇ ਨਾਨਕੀ ਨੇ ਵੀ ਗਾਏ, ਜਦੋਂ ਬਾਬਾ ਨਾਨਕ ਜੀ ਘੋੜੀ ਚੜ੍ਹੇ ਨਾ ਵਿਆਹੁਣ ਗਏ ਮਾਤਾ ਸੁਲੱਖਣੀ ਜੀ ਨੂੰ, ਅਤੇ ਬੇਬੇ ਨਾਨਕੀ ਜੀ ਨੇ ਸ਼ਗਨਾਂ ਦੀਆਂ ਘੋੜੀਆਂ, ਸ਼ਗਨਾਂ ਦੇ ਗੀਤ ਗਾਏ। ਇਹ ਸਾਡੇ ਵਿਆਹ ਸਾਡੀਆਂ ਦੇ ਰਿਵਾਜ਼ ਨੇ, ਖੁਸ਼ੀਆਂ ਦੇ ਗਾਉਣ ਗਾਉਣੇ। ਇਸ ਤੋਂ ਪਹਿਲਾਂ ਆਪਾਂ ਕੱਲ੍ਹ ਜਦੋਂ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨ, ਅੰਮ੍ਰਿਤ ਬਾਣੀ ਦੀਆਂ ਲਾਵਾਂ ਦੇ ਜਾਪ ਸੂਝਵਾਨ ਗ੍ਰੰਥੀ ਸਾਹਿਬਾਨਾਂ ਨੇ ਅਤੇ ਗੁਰੂ ਕੇ ਰਾਗੀ ਸਾਹਿਬਾਨਾਂ ਨੇ ਹਰ ਜਸ ਕੀਰਤਨ ਦੀ ਝੜੀ ਲਾਈ ਹੈ। ਵਿਆਹ ਕਾਰਜਾਂ 'ਤੇ ਬੜਾ ਕੁਛ ਬੱਚਿਆਂ ਵਾਸਤੇ, ਇਸ ਜੋੜੀ ਵਾਸਤੇ ਬੋਲਿਆ ਜਾ ਸਕਦਾ। ਮਹਾਰਾਜ ਕਹਿੰਦੇ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ। ਹਰ ਦਰਗਹਿ ਕਾ ਵਸੀਠ, ਹਰ ਨਾਮੋ ਮੰਤਰ ਦਰੜਾਏ ਦਾ, ਕੱਟੇ ਹੁੰਮੇ ਰੋਗ ਨਾਨਕ ਸਤਿਗੁਰ ਤਿੰਨਾਂ ਮਿਲਾਇਆ, ਜਿੰਨਾ ਧਰੋ ਪਿਆ ਸੰਜੋਗ। ਆਓ ਇੱਕੋ ਕਵਿਤਾ ਕਹਿ ਦੇਣੀ ਆ ਮੇਰੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ, ਕਿ ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰਿਓ ਸੁਭਾਗੀ ਜੋੜੀ ਦੇ ਸਿਰ 'ਤੇ, ਮੇਰ ਪ੍ਰਿਆਥ ਰੱਖਿਓ, ਆਪਸ ਵਿੱਚ ਮੇਲ ਜੋੜ ਪ੍ਰੇਮ ਪਿਆਰ ਏਕਤਾ ਥਵਾਕ ਬਖਸ਼ਿਓ। ਇੱਥੇ ਮੈਂ ਬੇਨਤੀ ਕਰਾਂ ਵੀ ਆਹ ਵਿਆਹ ਕਾਰਜਾਂ ਦੀ ਖੁਸ਼ੀ ਨਾ ਸਭ ਤੋਂ ਵੱਡੀ ਮਾਪਿਆਂ ਨੂੰ ਹੁੰਦੀ ਹੈ, ਮਾਂ ਬਾਪ ਨੂੰ। ਮਾਂ ਨੇ ਜਿੱਥੇ ਜਨਮ ਹੈ ਦਿੱਤਾ, ਉੱਥੇ ਬਾਪੂ ਬਹੁਤ ਪਿਆਰਾ ਨਹੀਂ, ਇੱਕ ਪਹੀਏ ਨਾਲ ਚੱਲਦੀ ਗੱਡੀ, ਇਹ ਦਸਤੂਰ ਨਿਆਰਾ। ਮਾਂ ਮੇਰੀ ਨੇ ਲਾਡ ਲਾਏ, ਚੂਰੀ ਕੁੱਟ ਖਵਾਈ, ਤੈਂ ਵੀ ਬਾਪੂ ਸਾਡੇ ਲਈ ਸੀ ਕੀਤੀ ਕਠਿਨ ਕਮਾਈ। ਦਿਨ ਰਾਤ ਸੀ ਮਿਹਨਤ ਕਰਦਾ, ਖੂਨ ਪਸੀਨਾ ਚੋਇਆ, ਤੂੰ ਸਾਡੇ ਵੱਡੇ ਹੋਣ 'ਚ ਬਾਪੂ ਰੱਬ ਬਣਿਆ ਖਲੋਇਆ। ਅਜੀਤ ਵਾਲੀਆ ਪਾਰਸ ਬਾਪੂ ਨਾ ਪੈਰਾਂ 'ਤੇ ਖੜਦਾ, ਜੇ ਤੂੰ ਰੱਬ ਅੱਗੇ ਰਜੋਈਆਂ ਵਾਰ ਵਾਰ ਨਾ ਕਰਦਾ, ਜੇ ਤੂੰ ਰੱਬ ਅੱਗੇ ਰਜੋਈਆਂ ਵਾਰ ਵਾਰ ਨਾ ਕਰਦਾ। ਇੱਥੋਂ ਤੱਕ ਮਾਂ ਬਾਪ ਦੀਆਂ ਦੁਆਵਾਂ ਦੇ ਨਾਲ ਬੱਚੇ ਆਉਂਦੇ ਆ। ਆਓ ਮੇਰੇ ਸਾਥੀ ਭਾਈ ਮਲਕੀਤ ਸਿੰਘ ਲੌਂਗੋਵਾਲ, ਭਾਈ ਬੂਟਾ ਸਿੰਘ ਫਰਵਾਹੀ, ਭਾਈ ਨਿਧਾਨ ਸਿੰਘ ਮੁੱਲਾਪੁਰੀ ਅਤੇ ਗਿਆਨੀ ਪ੍ਰਿਤਪਾਲ ਸਿੰਘ ਪਾਰਸ ਜਗਰਾਉਂ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜੱਥੇ ਤੋਂ ਹੋਏ।

0: ਉਹਦੇ ਦਰ ਤੇ ਬਹਿ ਜਾ ਕੇ ਜੋਨਾ ਝਟਕਾ ਮਾਰੇ। ਧੀਆਂ ਪੁੱਤਰ ਦਿਲ ਦੇ ਟੁਕੜੇ ਹੁੰਦੇ ਜਾਨੋ ਪਿਆਰੇ, ਉਹਦੇ ਦਰ ਤੇ ਬਹਿ ਜਾ ਕੇ ਜੋਨਾ ਝਟਕਾ ਮਾਰੇ, ਰੀਝ ਦਿਲਾਂ ਦੀ ਪੂਰੀ ਕਰਦਾ। ਕਹਿੰਦੇ ਚੰਨ ਤੇ ਤਾਰੇ ਜਗਦੇ ਪੜਦੇ ਕੱਜਣ ਵਾਲਾ, ਮੇਰਾ ਸਤਿਗੁਰ ਕਾਜ ਸਵਾਰੇ, ਜੁਗ ਜੁਗ ਜੀਵੇ ਜੁਗ ਜੁਗ ਜਗ ਤੇ ਜੀਵੇ ਜੋੜੀ, ਜਾਈਏ ਸਦ ਬਲਹਾਰੇ। ਗੁਰੂ ਮਹਾਰਾਜ ਜੀ ਕਿਰਪਾ ਕਰਨ, ਬੱਚਿਆਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣ। ਚੜ੍ਹਦੀ ਕਲਾ ਵਾਲਾ ਜੀਵਨ ਹਰਮਨਦਾਨ ਫਤਿਹ। ਦਾਸ ਦੇ ਜੱਥੇ ਵੱਲੋਂ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਮੁੱਚੇ ਸਟਾਫ ਵੱਲੋਂ ਬਹੁਤ ਹੀ ਸਤਿਕਾਰਯੋਗ ਗਿਆਨੀ ਬਿਪਨਪ੍ਰੀਤ ਸਿੰਘ ਜੀ ਪੰਥ ਦੇ ਪ੍ਰਸਿੱਧ ਬੁਲਾਰੇ ਆਪ ਸੰਗਤਾਂ ਨੂੰ ਵਧਾਈ ਦੇਣਗੇ ਅਤੇ ਅਗਲਾ ਪ੍ਰੋਗਰਾਮ ਸਰਵਣ ਕਰਾਉਣਗੇ ਜੀ। ਫਤਿਹ ਦੀ ਸਾਂਝ ਪ੍ਰਾਪਤ ਕਰੋ, ਪਿਆਰ ਅਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਅਤਿ ਸਤਿਕਾਰਯੋਗ ਢਾਡੀ ਜੱਥਾ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦੇ ਸਾਥੀ ਸਿੰਘਾਂ ਦਾ, ਜਿਨ੍ਹਾਂ ਨੇ ਬਹੁਤ ਹੀ ਪ੍ਰੇਮ ਦੇ ਨਾਲ ਪਿਆਰ ਵਾਲੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਨੇ। ਸੋ ਸਤਸੰਗ ਜੀ ਇੱਥੇ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਸੋ ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ ਸਾਰੇ ਵੱਲੋਂ ਲੱਖ ਲੱਖ ਵਧਾਈਆਂ। ਅਤੇ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ। ਬੜੇ ਪਿਆਰ ਸਤਿਕਾਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਸਤਿਗੁਰਾਂ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ, ਬਾਕੀ ਸੰਗਤਾਂ ਵਾਸਤੇ ਜੋ ਥੱਲੇ ਅਰੇਂਜਮੈਂਟ ਹੋਏ ਆਪ ਜੀ ਨੇ ਉੱਥੇ ਪਹੁੰਚਣਾ। ਅਤੇ ਸਤਸੰਗ ਜੀ ਜਿਵੇਂ ਜਿਵੇਂ ਪ੍ਰਸ਼ਾਦ ਮਿਲੀ ਜਾਂਦਾ, ਦੇਗ ਛੱਕ ਕੇ ਸਤਿਗੁਰੂ ਨਮਸਕਾਰ ਕਰਕੇ ਡਿਸਿਪਲਿਨ ਦੇ ਵਿੱਚ ਬਾਹਰ ਚੱਲੀ ਚੱਲਿਓ, ਕਿਉਂਕਿ ਸਤਿਗੁਰਾਂ ਦਾ ਪ੍ਰਕਾਸ਼। ਇਸ ਕਰਕੇ ਸਤਸੰਗਤ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਮੇਨ ਹਾਲ ਦੇ ਵਿੱਚ ਗੱਲਾਂ ਬਾਤਾਂ ਕਰਨ ਤੋਂ, ਮਹਾਰਾਜ ਵੱਲ ਪਿੱਠ ਕਰਨ ਤੋਂ ਅਤੇ ਵਧਾਈਆਂ ਸਾਂਝੇ ਕਰਨ ਤੋਂ ਪਰਹੇਜ਼ ਰੱਖਿਓ। ਥੱਲੇ ਚੱਲ ਕਰਕੇ ਮਿਲ ਸਕਦੇ ਪਰ ਮੇਨ ਹਾਲ ਦੇ ਵਿੱਚ ਪਲੀਜ਼ ਟ੍ਰਾਈ ਟੂ ਅਵੋਇਡ ਇਟ। ਸੋ ਥੈਂਕ ਯੂ ਸੋ ਮਚ ਵਾਂਸ ਅਗੇਨ ਐਵਰੀਬਾਡੀ ਫੋਰ ਬੀਇੰਗ ਹੇਅਰ। ਇਟ ਵਾਸ ਅ ਪਲੇਜ਼ਰ ਡੂਇੰਗ ਦਿਸ ਸੇਵਾ ਐਂਡ ਦੈਨ ਬੈਸਟ ਵਿਸ਼ਸ ਟੂ ਦਾ ਲਵਲੀ ਕਪਲ ਔਨ ਦ ਬਿਊਟੀਫੁਲ ਜਰਨੀ ਦੈਟ ਯੂ ਗਾਇਜ਼ ਆਰ ਗੋਇੰਗ ਟੂ ਗੈਟ ਟੁਗੈਦਰ ਐਂਡ ਗੁੱਡ ਲੱਕ ਫੋਰ ਦ ਫਿਊਚਰ। ਸੋ ਸਾਰਿਆਂ ਦਾ ਥੈਂਕ ਯੂ ਸੋ ਮਚ ਐਂਡ ਅਪੋਲੋਜਾਈਜ਼ ਫੋਰ ਐਨੀ ਮਿਸਟੇਕ ਦੈਟ ਆਈ ਮਾਈਟ ਹੈਵ ਮੇਡ। ਬਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੱਜ ਆਪਾਂ ਸਾਰੇ ਹੀ ਬੀਬੀ ਸੁਰਿੰਦਰ ਕੌਰ ਜੀ ਪੁਰਬਾ, ਜੋ ਕੁਝ ਦਿਨ ਪਹਿਲਾਂ ਪਰਿਵਾਰ ਨੂੰ, ਸਾਕ ਸੰਬੰਧੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਨੇ, ਉਹਨਾਂ ਦੀ ਅੰਤਿਮ ਅਰਦਾਸ ਵਿੱਚ ਜੁੜਨ ਵਾਸਤੇ, ਸ਼ਾਮਿਲ ਹੋਣ ਵਾਸਤੇ ਸਮੂਹ ਸਾਕ ਸੰਬੰਧੀ ਭੈਣ ਭਰਾ ਹਾਜ਼ਰ ਹੋਏ ਨੇ। ਸਤਿਗੁਰਾਂ ਦਾ ਫਰਮਾਨ ਹੈ, ਕਿਹਾ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਰੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਮੌਤ ਪਤਾ ਨਹੀਂ ਕਿਸ ਢੰਗ ਤਰੀਕੇ ਦੇ ਨਾਲ ਆਉਣੀ, ਕਿਸ ਜਗ੍ਹਾ 'ਤੇ ਆਉਣੀ ਹੈ, ਪਰ ਜੇਕਰ ਪਰਮਾਤਮਾ ਨਾਲ ਹਿਰਦੇ ਦੇ ਵਿੱਚ ਹੋਵੇਗਾ ਤਾਂ ਸਾਡਾ ਮਰਨਾ ਵੀ ਸੁਖਾਲਾ ਹੋ ਜਾਵੇਗਾ। ਭਾਈ ਸਾਹਿਬ ਵੱਲੋਂ ਹੁਕਮ ਹੋਇਆ ਸੀ, ਗੁਰੂ ਰਾਮਦਾਸ ਰਾਖੋ ਸਰਣਾਈ ਇੱਕ ਅਰਦਾਸ ਪਾਠ ਕੀਰਤਗੀ, ਗੁਰੂ ਰਾਮਦਾਸ ਰਾਖੋ ਸਰਣਾਈ, ਆਹ ਦੋ ਤਿੰਨ ਮਿੰਟ ਵਾਸਤੇ ਸ਼ਬਦ ਸਰਵਣ ਕਰਕੇ ਉਸ ਤੋਂ ਗ੍ਰੰਥ ਸਮਾਪਤੀ ਹੋਵੇਗੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀਓ, ਤੁਦ ਬਿਨ ਦੂਜਾ ਨਾਹੀ ਕੋਇ, ਤੂੰ ਕਰਤਾਰ ਕਰਹਿ ਸੋ ਹੋਇ, ਤੂੰ ਕਰਤਾਰ ਕਰੈ ਸੋ ਹੋਇ। ਵਾਹਿਗੁਰੂ ਸਾਹਿਬ ਜੀਓ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵਿਸਾਹ।